پلنٹی ویلی ایف ایم تے میں بکی سنگھ لے کے حاضر ہاں پروگرام کلا چو گل ਗੱਲਾਂ ਜੋ ਅਸੀਂ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ ਗੱਲਾਂ ਜੋ ਸਾਡੇ ਜ਼ਿਹਨ ਵਿੱਚ ਨੇ ਗੱਲਾਂ ਜੋ ਸਾਨੂੰ ਟੁੰਬਦੀਆਂ ਨੇ ਗੱਲਾਂ ਆਲੇ ਦੁਆਲੇ ਦੀਆਂ ਮੌਸਮ ਦੀਆਂ ਮਾਹੌਲ ਦੀਆਂ ਪਲੈਂਟੀ ਵੈਲੀ ਦੀ ਪੰਜਾਬੀ ਸੇਵਾ ਮੰਗਲਵਾਰ 6 ਤੋਂ 8 ਤੁਹਾਡੇ ਨਾਲ ਸਾਂਝ ਪਾਉਂਦੀ ਹੈ ਤੁਹਾਡਾ ਲੋਕਲ ਰੇਡੀਓ ਸਟੇਸ਼ਨ 88.6 ਪਲੈਂਟੀ ਵੈਲੀ ਐਫ ਐਮ ਜੇ ਤੁਸੀਂ ਕੰਮ ਤੋਂ ਘਰ ਜਾ ਰਹੇ ਹੋ ਘਰ ਤੋਂ ਸੱਜਣ ਮਿੱਤਰ ਨੂੰ ਮਿਲਣ ਜਾ ਰਹੇ ਹੋ ਕਿਸੇ ਪ੍ਰਾਹੁਣੇ ਨੂੰ ਲੈਣ ਲਈ 에ਅਰਪੋਰਟ ਵੱਲ ਨੂੰ ਜਾ ਰਹੇ ਹੋ 88.6 ਐਫ ਐਮ 'ਤੇ ਆਉਣ ਕਰਕੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਸਾਨੂੰ ਇਹ ਪ੍ਰੋਗਰਾਮ ਔਨਲਾਈਨ pvfm.org.au 'ਤੇ ਵੀ ਸੁਣ ਸਕਦੇ ਹੋ ਦੁਨੀਆ ਜੁੜ ਗਈ ਹੈ ਅਸੀਂ ਤਾਰਾਂ ਦੇ ਮਾਰਫਤ ਪੂਰੀ ਦੁਨੀਆ ਦੇ ਵਿੱਚ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਇਹ ਪ੍ਰੋਗਰਾਮ ਲਾਈਵ ਪੇਸ਼ ਕੀਤਾ ਜਾਂਦਾ ਹੈ ਗੀਤ ਸੰਗੀਤ ਹੁੰਦਾ ਹੈ ਗੱਲਾਂ ਬਾਤਾਂ ਹੁੰਦੀਆਂ ਤੁਹਾਡੇ ਨਾਲ ਜ਼ਿੰਦਗੀ ਜਿਉਣ ਦੇ ਤਜ਼ਰਬੇ ਸਾਂਝੇ ਕਰਦੇ ਹਾਂ ਸੱਜਣਾ ਮਿੱਤਰਾਂ ਪਿਆਰਿਆਂ ਦੇ ਸੁਨੇਹੇ ਅਤੇ ਨਾਲ ਕੋਈ ਸੱਜਣ ਮਿੱਤਰ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਵੀ ਰੂਬਰੂ ਕਰਦੇ ਹਾਂ ਮੌਸਮ ਠੰਡੇ ਮਿਜ਼ਾਜ ਦਾ ਹੈ ਲੋਕ ਗਰਮ ਲੱਗਦੇ ਨੇ ਪੰਜਾਬ ਦੇ ਵਿੱਚ ਲੋਕ ਜ਼ਿਆਦਾ ਗਰਮ ਲੱਗਦੇ ਨੇ ਖਬਰਾਂ ਸਾਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਤੋਂ ਮਿਲਦੀਆਂ ਨੇ ਅਖਬਾਰਾਂ ਅਸੀਂ ਪੜ੍ਹਦੇ ਨਹੀਂ ਸਾਡੇ ਤੱਕ ਪਹੁੰਚਦੀਆਂ ਨਹੀਂ ਪਹਿਲਾਂ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਗੁਰਬਾਣੀ ਦਾ ਸ਼ਬਦ ਸੁਣਦੇ ਹਾਂ ਜ਼ਿੰਦਗੀ ਨੂੰ ਅਕੀਦਾ ਕਰਦੇ ਹਾਂ ਇਹ ਵਿਚਾਰ ਲੈ ਕੇ ਅੱਜ ਦੀ ਸ਼ਾਮ ਦਾ ਆਗਾਜ਼ ਕਰਦੇ ਹਾਂ

हर का बिलोना बिलो मेरे भाई। बहुत प्यारा शब्द, थोड़ी थोड़ी चुभा भी लगदिया ने। वड़े वड़े महारथी ज्ञानी ध्यानी इस धरती ते आए, जे उन्हों का जीवन आप नहीं सुधारिया, अमल नहीं किते, तो उत्थे की मिलेगा। ਜ਼ਿੰਦਗੀ ਨੂੰ ਦੇਖਣ ਦੇ ਬਹੁਤ ਸਾਰੇ ਨਜ਼ਰੀਏ ਨੇ। ਜ਼ਿੰਦਗੀ ਨੂੰ ਵੇਖਣ ਦਾ ਇੱਕ ਨਜ਼ਰੀਆ ਉਹ ਹੈ ਜੋ ਸਾਡੇ ਜ਼ਿਹਨ 'ਚ ਅਤੇ ਸਾਡਾ ਜ਼ਿਹਨ ਅਕਸਰ ਸਾਡੇ ਆਲੇ ਦੁਆਲੇ ਬਣਾਏ ਮਾਹੌਲ ਤੋਂ ਹੁੰਦਾ ਹੈ। ਸਾਡਾ ਮਾਹੌਲ ਖਿੜਕੀ ਤੋਂ ਬਾਹਰ ਤਾਂ ਸਾਨੂੰ ਹਵਾ ਪਾਣੀ ਬੱਦਲ ਦਿਸਦੇ ਨੇ, ਫੁੱਲ ਲੱਗੇ ਦਿਸਦੇ ਨੇ, ਬੂਟੇ ਦਿਸਦੇ ਨੇ। ਜੇ ਅਸੀਂ ਉਸ ਕੁਦਰਤੀ ਰੰਗ ਰੂਪ ਵਿੱਚ ਰਵਾਂਗੇ, ਸਾਡੇ ਕੋਲ ਘੜੀ ਤਾਂ ਫੋਨ ਨਹੀਂ ਹੋਵੇਗਾ। ਸਾਡੇ ਹਾਵ ਭਾਵ, ਸਾਡਾ ਸੋਚਣੀ, ਬਦਲਦਾ ਮੌਸਮ, ਚਿੜੀਆਂ ਪਤੰਗਾਂ ਨਾਲ ਹੋਵੇਗਾ। ਅਸੀਂ ਉਸ ਵਕਤ ਨਾਲ ਉੱਠਾਂਗੇ, ਸੌਵਾਂਗੇ, ਅਸੀਂ ਆਲੇ ਦੁਆਲੇ ਦੇ ਉਸ ਮਾਹੌਲ ਦੇ ਵਿੱਚ ਵਿਚਰਾਂਗੇ। ਸਾਡੇ ਦੁੱਖ ਸੁੱਖ, ਮਨ ਦੀ ਕਾਲ, ਆਲੇ ਦੁਆਲੇ ਚੱਲ ਰਹੀਆਂ ਗਤੀਵਿਧੀਆਂ ਨਾਲ ਹੋਵੇਗੀ। ਪਰ ਅਸੀਂ ਆਪਣੇ ਇਸ ਆਲੇ ਦੁਆਲੇ ਦੇ ਮਾਹੌਲ ਨੂੰ ਬਦਲ ਲਿਆ। ਮਿੱਟੀ, ਪਾਣੀ, ਘਾਹ, ਪੌਦਿਆਂ ਦੇ ਇਸ ਸੰਬੰਧ 'ਚੋਂ ਅਸੀਂ ਕੰਕਰੀਟ, ਸਟੀਲ, ਸਰੀਆ, ਗਲਾਸ ਦੇ ਨਵੇਂ ਸੰਬੰਧ ਬਣਾਏ ਅਤੇ ਖੂਬਸੂਰਤ ਇਮਾਰਤਾਂ ਬਣਾ ਲਈਆਂ। ਉਹਨਾਂ ਇਮਾਰਤਾਂ ਦੇ ਵਿੱਚ ਸੋਹਣੇ ਗਦੇਲੇ ਬਣਾਏ, ਬਾਹਰਲੇ ਤਾਪਮਾਨ ਨੂੰ ਘੱਟ ਵੱਧ ਕਰਨ ਲਈ ਅੰਦਰ ਏ ਸੀ ਲਵਾਏ, ਸੰਗੀਤ ਸੁਣਨ ਲਈ ਅਸੀਂ ਆਪਣਾ ਚੀਜ਼ਾਂ ਬਣਾਈਆਂ। ਸਾਡੀ ਸੌਣ ਦੀ ਉੱਠਣੀ ਬਹਿਣੀ ਕਾਬੂ ਕਰਨ ਲਈ ਸਾਡੀ ਗੁੱਟ 'ਤੇ ਘੜੀ ਆ ਗਈ। ਅਸੀਂ ਚੜ੍ਹਦੇ ਸੂਰਜ ਨਾਲ ਨਹੀਂ ਉੱਠਦੇ, ਘੜੀ ਦੀ ਅਲਾਰਮ ਨਾਲ ਉੱਠਦੇ ਹਾਂ। ਅਸੀਂ ਚਿੜੀਆਂ ਦੇ ਚਹਿਕ ਚਹਾਉਣ ਚੀਕਣਾਂ ਨੂੰ, ਸੰਗੀਤ ਨੂੰ ਨਹੀਂ ਸਮਝਦੇ। ਆਪਣੇ ਕੰਨਾਂ ਵਿੱਚ ਵੱਜ ਰਿਹਾ ਮਿਊਜ਼ਿਕ ਸੰਗੀਤ, ਉਹਨੂੰ ਸੁਣਨਾ ਪਸੰਦ ਕਰਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਨੂੰ ਬਦਲਿਆ ਅਤੇ ਸਾਡੀਆਂ ਮੁਸ਼ਕਲਾਂ ਵੀ ਇਸੇ ਆਲੇ ਦੁਆਲੇ ਬਦਲਾਵ 'ਚ ਹੋਣੇ। ਆਓ ਆਪਣੇ ਇਸ ਜੰਜਾਲ 'ਚ ਨਿਕਲ ਕੇ ਜ਼ਿੰਦਗੀ ਦੇ ਇਸ ਮੂਲ ਤੱਤ ਨੂੰ ਪਛਾਣੀਏ। ਹਰ ਕੇ ਉਸ ਬੁਲਾਉਣੇ ਨੂੰ ਹੌਲੀ ਹੌਲੀ ਹੌਲੀ ਹੌਲੀ ਲੱਭਦੇ ਹੋਏ ਜ਼ਿੰਦਗੀ ਨੂੰ ਜਿਉਣ ਦੀ ਗੱਲ ਕਰੀਏ। ਕਿ ਅਸੀਂ ਬਹੁਤ ਜਿਉਣਾ ਚਾਹੁੰਦੇ ਹਾਂ, ਅਸੀਂ ਬਹੁਤ ਲੰਮੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਅਸੀਂ ਮਰਨ 'ਤੇ ਫਿਰ ਦੁਖੀ ਕਿਉਂ ਹੁੰਦੇ ਹਾਂ? ਮਰਨਾ ਵੀ ਤਾਂ ਇੱਕ ਜੀਵਨ ਹੈ, ਅਗਲੇ ਪਾਸੇ ਦਾ ਰਾਹ ਲੱਭਣਾ। ਅਸੀਂ ਬਹੁਤ ਰੋਂਦੇ ਹਾਂ ਜਦੋਂ ਮਰਦਾ, ਕੋਈ ਮਰਦਾ, ਸੱਜਣ ਮਿੱਤਰ ਮਰਦਾ। ਕੀ ਸੱਚਮੁੱਚ ਇੱਦਾਂ ਹੁੰਦਾ? ਬੜੇ ਲੋਕਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਖੋਜ ਕਰਕੇ ਅੰਮ੍ਰਿਤ ਲੱਭ ਲਿਆ ਆ, ਉਹ ਵੀ ਇਸ ਧਰਤੀ 'ਤੇ ਨਹੀਂ ਰਹੇ। ਵਿਗਿਆਨ ਇਸ ਵੇਲੇ ਮੌਤ ਤੋਂ ਬਾਅਦ ਜ਼ਿੰਦਗੀ ਜਿਉਣ ਦੀਆਂ ਗੱਲਾਂ ਕਰ ਰਿਹਾ। ਬੰਦਾ ਮਰਦਾ ਹੀ ਕਿਉਂ, ਮਰੇ ਹੀ ਨਾ, ਅਮਰ ਹੋਣ ਦੇ ਆਪਣੇ ਢੰਗ ਤਰੀਕੇ ਵਰਤ ਰਿਹਾ ਆ। ਉਹ ਸੋਚਦੇ ਨੇ ਕਿ ਅਜਿਹਾ ਕੀਤਾ ਜਾਵੇ ਕਿ ਆਦਮੀ ਨੂੰ ਮੌਤ ਤੋਂ ਬਚਾਇਆ ਜਾਵੇ। ਅਜਿਹਾ ਉਹ ਸੋਚਦੇ ਨੇ ਅਜਿਹਾ ਕੀਤਾ ਜਾ ਸਕਦਾ ਹੈ। ਇਹ ਵਿਸ਼ਵਾਸ ਹਮੇਸ਼ਾ ਤੋਂ ਮਨੁੱਖ ਦੇ ਨਾਲ ਰਿਹਾ ਕਿ ਬੰਦੇ ਨੂੰ ਮੌਤ ਤੋਂ ਬਚਾਇਆ ਜਾ ਸਕਦਾ ਹੈ। ਕਿਸੇ ਲੇਖਕ ਨੇ ਗੱਲ ਲਿਖੀ ਸੀ ਕਿ ਜਦੋਂ ਬੰਦਾ, ਹੁਣ ਮੈਨੂੰ ਇਹ ਪਤਾ ਨਹੀਂ ਗੱਲ ਸੋਚੀ ਗਈ ਕਿ ਉਹਨੇ ਕਿਸ ਤਰ੍ਹਾਂ ਲਿਖੀ, ਮੌਤ ਤੋਂ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਕੀ ਹੋਇਆ। ਕੁਦਰਤੀ ਤੌਰ 'ਤੇ ਅਸੀਂ ਚਾਰ ਜਣੇ ਘਰੋਂ ਤੁਰਦੇ ਹਾਂ, ਜੰਗਲ ਵੱਲ ਨੂੰ ਚੱਲਦੇ ਹਾਂ, ਸ਼ਿਕਾਰ ਕਰਦੇ ਹਾਂ, ਸ਼ਾਮੀ ਗੁਫਾ 'ਚ ਵਾਪਸ ਆਉਣਾ। ਇੱਕ ਬੰਦਾ ਖੜਾ ਖੜਾ ਡਿੱਗ ਪੈਂਦਾ, ਤਿੰਨ ਵਾਪਸ ਆਉਂਦੇ ਨੇ,
ਉਹਨੂੰ ਉੱਥੇ ਛੱਡ ਕੇ ਚਲੇ ਜਾਂਦੇ ਸੀ। ਉਹਦਾ ਸਰੀਰ ਹਮੇਸ਼ਾ ਮਿੱਟੀ 'ਚ ਪਿਆ, ਮਿੱਟੀ 'ਚ ਰਲ ਰੁੜ ਜਾਂਦਾ ਸੀ, ਖਤਮ ਹੋ ਜਾਂਦਾ ਸੀ। ਇੱਦਾਂ ਜਾਨਵਰਾਂ ਨਾਲ ਹੋਇਆ, ਵੱਡਿਆਂ ਨਾਲ ਹੋਇਆ। ਪੇਟ ਦੀ ਭੁੱਖ ਨੇ ਉਹਨੂੰ ਜਾਨਵਰਾਂ ਨੂੰ ਵਕਤ ਤੋਂ ਪਹਿਲਾਂ ਮਾਰਨਾ ਸ਼ੁਰੂ ਕੀਤਾ। ਬਸ ਇਸ ਪੇਟ ਦੀ ਭੁੱਖ ਨੇ ਜ਼ਿਹਨ ਦੀ ਭੁੱਖ ਦਿੱਤੀ ਅਤੇ ਅਸੀਂ ਕੁਛ ਵੀ ਨਹੀਂ ਛੱਡਿਆ। ਅਜੂਨੀ ਸਹਿਭੰਗ ਹੈ, ਸਭ ਕੁਛ ਖਤਮ ਹੈ, ਨਾਸ਼ਵੀਨ ਹੈ, ਪਰ ਅਸੀਂ ਬੱਚੇ ਦੇ ਜੰਮਣ ਤੋਂ ਸੇਵਿੰਗ ਕਰਦੇ ਹਾਂ, ਮਰਤਕ ਤਨਖਾਹਾਂ ਦੇ ਪੈਸੇ ਕਟਾਉਂਦੇ ਹਾਂ। ਇੱਕ ਸਾਡਾ ਆਪਣਾ ਫੰਡ ਹੁੰਦਾ, ਇੱਕ ਸੁਪਰ ਫੰਡ ਹੁੰਦਾ, ਪਤਾ ਨਹੀਂ ਹੁੰਦਾ ਵੀ ਹੈ ਕਿ ਨਹੀਂ, ਪਰ ਅਸੀਂ ਇਸ ਆਸ ਦੇ ਨਾਲ, ਇਸ ਵਿਸ਼ਵਾਸ ਦੇ ਨਾਲ ਕਿ ਇੱਕ ਸੋਹਣੀ ਜ਼ਿੰਦਗੀ ਹੋਵੇਗੀ। ਆਪਣੀ ਹੁਣ ਵਾਲੀ ਮੌਜੂਦਾ ਜ਼ਿੰਦਗੀ ਨੂੰ ਖਤਮ ਕਰਕੇ, ਪਛਾਣ ਕਰਕੇ ਨਿਕਲ ਜਾਂਦੇ ਹਾਂ। ਉਸਦਾ ਨਾਮ ਸੱਚਾ ਹੈ, ਉਸਦਾ ਵੈਰ ਦੁਸ਼ਮਣ ਕੋਈ ਨਹੀਂ ਹੈ। ਹੈ ਮੇਰਾ ਤਾਂ ਕੋਈ ਫੇਸਬੁੱਕ 'ਤੇ ਸੁਨੇਹਾ ਲਾਈਕ ਨਾ ਕਰੇ ਤਾਂ ਮੈਨੂੰ ਫਿਕਰ ਪੈ ਜਾਂਦਾ। ਕਿਸੇ ਕੋਲ ਮਿਲੀਅਨ ਲੋਕ ਉਹਦੇ ਪਿੱਛੇ ਪਏ ਨੇ, ਕਿਸੇ ਕੋਲ 500 ਨੇ, ਕਿਸੇ ਕੋਲ ਹਜ਼ਾਰਾਂ ਨੇ, ਲੱਖਾਂ ਨੇ। ਇਹ ਪਸੰਦ ਨਾਪਸੰਦ ਦੀ ਦੌੜ ਦੇ ਵਿੱਚ ਅਸੀਂ ਕਿੱਥੋਂ ਤੁਰੇ ਸੀ ਅਤੇ ਕਿੱਥੇ ਜਾਣਾ ਹੈ, ਉਹ ਅਸੀਂ ਬੰਦ ਕਮਰੇ ਦੀ ਖਿੜਕੀ ਤੋਂ ਬਾਹਰ ਹੀ ਵੇਖ ਸਕਦੇ ਹਾਂ। ਉਹ ਗੱਲ ਤਾਂ ਹੁਣ ਸਾਡੀ ਸਕਰੀਨ ਦੇ ਵਿੱਚ ਫੋਨ ਵੀ ਨਹੀਂ ਦੱਸਦਾ,

ਬੜਾ ਸੌਖਾ ਹੈ ਨਿਰਭਉ ਨਿਰਵੈਰ ਕਹਿਣਾ ਬੜਾ ਸੌਖਾ ਹੈ ਅਕਾਲ ਦੇ ਉਸ ਰਿਦਮ ਉਸ ਵਾਦ ਨੂੰ ਸਮਝਣਾ ਬੜਾ ਔਖਾ ਹੈ ਉਸ ਅਕਾਲ ਦੇ ਵਿੱਚ ਜੀਣਾ ਲਹਿਰਾਂ ਆਉਂਦੀਆਂ ਹਨ ਜਾਂਦੀਆਂ ਹਨ ਸਾਗਰ ਬਣ ਜਾਂਦਾ ਹੈ ਕੁਛ ਸਾਗਰ ਦੀਆਂ ਲਹਿਰਾਂ ਲਿਆ ਕੇ ਸਿੱਪੀ ਸੁੱਟ ਦਿੰਦੀਆਂ ਹਨ ਸਿੱਪੀ ਕੋਈ ਚੁੱਕ ਕੇ ਘਰ ਲੈ ਜਾਂਦਾ ਹੈ ਸਾਗਰ ਉਵੇਂ ਚੱਲਦਾ ਰਹਿੰਦਾ ਲੱਖਾਂ ਕਰੋੜਾਂ ਸਾਲ ਤੋਂ ਪਹਿਲਾਂ ਇਹ ਸਮੁੰਦਰ ਉਵੇਂ ਹੀ ਹੈ ਉਵੇਂ ਲਹਿਰਾਂ ਗਈਆਂ ਕੋਈ ਆਈ ਸਿੱਪੀ ਵਿੱਚ ਵੜ ਗਈ ਕੋਈ ਚਲੀ ਗਈ ਜੀਵਨ ਆ ਕੇ ਚਲਾ ਗਿਆ ਜਦੋਂ ਤੱਕ ਮੈਂ ਇੱਕ ਲਹਿਰ ਹਾਂ ਉਦੋਂ ਤੱਕ ਮਰਾਂਗਾ ਮਰਦਾ ਰਹਾਂਗਾ ਜਦੋਂ ਮੈਂ ਸਾਗਰ ਹੋ ਗਿਆ ਫਿਰ ਕੋਈ ਮਰਨ ਦਾ ਉਪਾਅ ਨਹੀਂ ਹੋਵੇਗਾ

ਜ਼ਿੰਦਗੀ ਜੀਉਣ ਦੀਆਂ ਗੱਲਾਂ ਵਿਛੋੜੇ ਵਿਯੋਗ ਵਿੱਚ ਨੇ ਤੇ ਇਸ ਵਿਯੋਗ ਨੂੰ ਬਿਰਹਾ ਨੂੰ ਸ਼ਿਵ ਤੋਂ ਵੱਧ ਕਿੰਨੇ ਸਮਝਿਆ ਰਾਤ ਵੀ ਕੱਢਣੀ ਹੈ ਇਹ ਰਾਤ ਕੱਢ ਕੇ ਵੇਖੋ ਗਮਾਂ ਦੀ ਰਾਤ ਲੱਗ

ਸ਼ਿਵਦੀ ਗਮਾਂ ਦੀ ਰਾਹ ਤੇ ਸੁਣੀ ਸ਼ਿਮਰ ਬਟਾਲਵੀ ਦਾ ਗੀਤ ਪੋਇਮਿਕਸ ਨੇ ਆਪਣੇ ਢੰਗ ਤਰੀਕੇ ਨਾਲ ਰੀਮਿਕਸ ਕਰਕੇ ਨਵੀਂ ਆਵਾਜ਼ ਦੇ ਵਿੱਚ ਸਾਡੇ ਰੂਬਰੂ ਕੀਤਾ ਜਿਸ ਮੁੱਦੇ ਤੇ ਅਸੀਂ ਇਸ ਗੱਲ ਕਰ ਰਹੇ ਹਾਂ ਉਹ ਮੁੱਦਾ ਸਾਡੇ ਆਲੇ ਦੁਆਲੇ ਬਦਲ ਰਹੀ ਜ਼ਿੰਦਗੀ ਦੇ ਵਿੱਚ ਅੱਜ ਮੈਂ ਜਦੋਂ ਦਫ਼ਤਰ ਤੋਂ ਪ੍ਰੋਗਰਾਮ ਦੇ ਲਈ ਸਟੂਡੀਓ ਵਿੱਚ ਆ ਰਿਹਾ ਸੀ ਤਾਂ ਮੈਨੂੰ ਖਿੜਕੀ ਦੇ ਬਾਹਰ ਖੜ੍ਹੇ ਦੂਰ ਪੱਤਿਆਂ ਵਿੱਚ ਇੱਕ ਚਿੜੀ ਉੱਡਦੀ ਨਜ਼ਰ ਆਈ ਅਤੇ ਉਹ ਚਿੜੀ ਇਕੱਲੀ ਸੀ ਵਿਚਾਰੀ ਸੀ ਮੈਂ ਬੜਾ ਚਿਰ ਦੇਖਦਾ ਰਿਹਾ ਮੈਂ ਸੋਚਦਾ ਰਿਹਾ ਕਿ ਇਕੱਲੇ ਹੋਣਾ ਨਿਆਮਤ ਹੈ ਉਹ ਇਸ ਕਰਕੇ ਕਿਉਂਕਿ ਸਾਡੇ ਬਾਬੇ ਕਹਿੰਦੇ ਨੇ ਇਕੱਲਿਆਂ 'ਚ ਰਹਿ ਕੇ ਵੇਖੋ ਪਰ ਅਸੀਂ ਸਾਥ ਬਣਾਉਂਦੇ ਹਾਂ ਅਤੇ ਮੁੜ ਉਹ ਚਿੜੀ ਵਾਰ ਵਾਰ ਇੱਕ ਘਰ ਵੱਲ ਨੂੰ ਜਾਂਦੀ ਸੀ ਉੱਡ ਕੇ ਰੁੱਖ 'ਤੇ ਜਾਂਦੀ ਸੀ ਫਿਰ ਵਾਪਸ ਆ ਜਾਂਦੀ ਸੀ ਇਹ ਵਰਤਾਰਾ ਅਕਸਰ ਮੈਂ ਵੇਖਦਾ ਰਹਿੰਦਾ ਪਰ ਮੈਨੂੰ ਇਹ ਅਕਸਰ ਮਹਿਸੂਸ ਹੁੰਦਾ ਕਿ ਘਰ ਤੋਂ ਬਾਹਰ ਵੀ ਹੈਗਾ ਅਤੇ ਘਰ ਬਿਲਡਿੰਗਾਂ ਦੇ ਲਾਗੇ ਵੀ ਹੈਗਾ ਇੱਕ ਸੱਜਣ ਨੇ ਮੈਨੂੰ ਵੀਡੀਓ ਭੇਜੀ ਇੱਕ ਘਰ ਦੇ ਬਾਹਰ ਬਹੁਤ ਸਾਰੇ ਕੰਗਾਰੂ ਪੂਰਾ ਪਰਿਵਾਰ ਪੂਰਾ ਦਾ ਪੂਰਾ ਜੜਾ ਕੇ ਬੈਠਾ ਸੀਗਾ ਉਹਦੇ ਵਿੱਚ ਕੁਛ ਮਾਂ ਵੀ ਸੀ ਇੱਕ ਮਾਂ ਜੀ ਦੇ ਪੇਟ 'ਚ ਛੋਟਾ ਬੱਚਾ ਸੀ ਇੱਕ ਮਾਂ ਕੰਗਾਰੂ ਦੀ ਜਿਹੜੀ ਅੱਗੇ ਮੈਂ ਕੀ ਕਹਿ ਲਾਂ ਪੰਜਾਬੀ ਝੋਲੀ ਹੁੰਦੀ ਹੈ ਉਹਦੇ 'ਚ ਉਹਦਾ ਬੱਚਾ ਵੀ ਸੀ ਉਹ ਫਿਰਦੇ ਰਹੇ ਘਾਹ ਖਾਂਦੇ ਰਹੇ ਲੋਕ ਕਾਰਾਂ 'ਚੋਂ ਲੰਘ ਕੇ ਜਾਂਦੇ ਰਹੇ ਕਿਸੇ ਨੂੰ ਸੁਨੇਹਾ ਦਿੰਦੇ ਰਹੇ ਕਿ ਬਚ ਕੇ ਲੰਘਿਓ ਤਾਂ ਮੈਂ ਸੋਚਦਾ ਰਿਹਾ ਕਿ ਹਜ਼ਾਰਾਂ ਸਾਲ ਤੋਂ ਉਹ ਧਰਤੀ ਦੇ ਮੂਲ ਬਛਿੰਦੇ ਇੱਥੇ ਨੇ ਸਾਨੂੰ ਫਿਕਰ ਪੈ ਗਿਆ ਕਿ ਸਾਡੇ ਘਰ ਨੂੰ ਆਏ ਨੇ ਨਹੀਂ ਅਸੀਂ ਉਹਨਾਂ ਦੀਆਂ ਥਾਵਾਂ 'ਤੇ ਆਏ ਹਾਂ ਅਸੀਂ ਉਹਨਾਂ ਨੂੰ ਰਹਿਣ ਜੋਗਾ ਨਹੀਂ ਛੱਡਿਆ ਸਾਨੂੰ ਫਿਕਰ ਪੈ ਗਿਆ ਕਿ ਸਾਡੇ ਘਰ ਨੂੰ ਆਏ ਨੇ ਨਹੀਂ ਅਸੀਂ ਉਹਨਾਂ ਦੀਆਂ ਥਾਵਾਂ 'ਤੇ ਆਏ ਹਾਂ ਅਸੀਂ ਉਹਨਾਂ ਨੂੰ ਰਹਿਣ ਜੋਗਾ ਨਹੀਂ ਛੱਡਿਆ

та, че то си баттиян де вич банд камрея, че чатиян рошния ла, ке таре лаун да плекха паунния, те рата те ламия хуния не. Кудрати год вич бе ке сон ке векхие, рата мок жан дия не, ламия не ундия. ਇਸ ਧਰਤੀ ਤੇ ਜੀ ਪ੍ਰਾਣੀ ਕਿੱਦਾਂ ਕਿੱਦਾਂ ਆਉਂਦੇ ਨੇ ਕਿੱਦਾਂ ਕਿੱਦਾਂ ਜਾਂਦੇ ਨੇ ਪਰ ਅਸੀਂ ਆਪਣਾ ਇੱਕ ਜੀਵਨ ਪੱਥ ਜੀਵਨ ਪੰਧ ਬਣਾ ਲਿਆ ਆ ਉਸ ਪੱਥ ਦੇ ਵਿੱਚ ਜਿੱਥੇ ਅਸੀਂ ਆਲੇ ਦੁਆਲੇ ਤੋਂ ਜ਼ਿੰਦਗੀ ਝਾਤੀ ਮਾਰ ਕੇ ਦੇਖ ਕੇ ਜੀਵਨ ਜਿਉਣ ਦੀ ਗੱਲ ਕਰਦੇ ਹਾਂ ਮੈਲਬਨ ਦੇ ਵਿੱਚ ਬਦਲਾਓ ਤਾਂ ਆਉਂਦਾ ਹੀ ਹੈ ਦੁਨੀਆ ਜਿੱਥੇ ਅੱਜ ਕੱਲ੍ਹ ਫੁੱਟਬਾਲਾਂ ਵੱਲ ਪਈ ਹੈ ਮੈਲਬਨ ਵਾਸੀ ਆਪਣੇ ਆਲੇ ਦੁਆਲੇ ਆ ਰਹੇ ਕਲਾਕਾਰਾਂ ਨੂੰ ਜਾ ਰਹੇ ਕਲਾਕਾਰਾਂ ਨੂੰ ਵੇਖਣ ਲਈ ਕਰਦੇ ਨੇ ਗੱਲ ਹੁਣ ਕੁਦਰਤ ਦੀ ਗੋਦ 'ਚੋਂ ਬਾਹਰ ਨਿਕਲ ਕੇ ਆਲੇ ਦੁਆਲੇ ਵਾਪਰ ਰਹੀਆਂ ਗੱਲਾਂ ਬਾਤਾਂ ਦੇਖਦੇ ਹਾਂ ਤਜਿੰਦਰਪਾਲ ਵਾਲੀਆਂ ਹੁਣਾਂ ਨੇ ਮੈਨੂੰ ਇੱਕ ਖੂਬਸੂਰਤ ਸੁਨੇਹਾ ਕਾਫੀ ਲੰਮਾ ਆ ਅਤੇ ਤੁਹਾਡੇ ਨਾਲ ਸਾਂਝਾ ਕਰਨ ਲਈ ਭੇਜਿਆ ਆ ਜੋ ਵਰਤਾਰਾ ਹੋ ਰਿਹਾ ਅਸੀਂ ਇੱਕ ਕਿਹੜੇ ਬੰਧਨ ਵਿੱਚ ਪਏ ਹਾਂ ਉਹਦੀ ਗੱਲ ਦਾ ਹੀ ਜ਼ਿਕਰ ਸਿੱਧੇ ਤੌਰ 'ਤੇ ਕਰਦੇ ਨੇ ਕਹਿੰਦੇ ਮੈਂ ਇੱਕ ਕੈਮਿਸਟ ਕੋਲ ਗਿਆ ਮੇਰੇ ਸਿਰ 'ਚ ਦਰਦ ਸੀ ਦੁਕਾਨ 'ਤੇ ਨੌਕਰ ਬੈਠਾ ਸੀ ਨੌਕਰ ਨੇ ਮੈਨੂੰ ਦਵਾਈ ਦਾ ਪੱਤਾ ਦਿੱਤਾ ਮੁੱਲ ਲਿਖਿਆ 25 ਰੁਪਈਏ ਪੈਸੇ ਦਿੰਦਿਆਂ ਮੈਂ ਪੁੱਛਿਆ ਉਹ ਭਾਈ ਉਹ ਗੋਇਲ ਸਾਹਿਬ ਕਿੱਥੇ ਨੇ ਨੌਕਰ ਨੇ ਕਿਹਾ ਜਨਾਬ ਉਹਨਾਂ ਦੇ ਸਿਰ 'ਚ ਪੀੜ ਸੀਗੀ ਸਾਹਮਣੇ ਰੈਸਟੋਰੈਂਟ 'ਚ ਕਾਫੀ ਪੀਣ ਗਏ ਆ ਉਹ ਕਹਿੰਦੇ ਮੈਂ ਆਪਣੇ ਹੱਥਾਂ 'ਚ ਦਵਾਈ ਦਾ ਪੱਤਾ ਵੇਖਦਾ ਰਿਹਾ ਤਾਂ ਕਦੀ ਉਹਦੇ ਮੂੰਹ ਵੱਲ ਜੀ ਹਾਂ ਦੋਵੇਂ ਆਪਣੀ ਜਗ੍ਹਾ ਸਹੀ ਨੇ ਸੁਨੇਹਾ ਜੇ ਮੁੱਕਿਆ ਨਹੀਂ ਕਾਫੀ ਇੱਦਾਂ ਦੀਆਂ ਗੱਲਾਂ ਨੇ ਸਵੇਰੇ ਸਵੇਰੇ ਮਾਤਾ ਜੀ ਨੂੰ ਪੁਰਾਣੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੇ ਸਤਾਇਆ ਮੈਂ ਕਿਹਾ ਬੜੇ ਦਿਨ ਹੋ ਗਏ ਆ ਚਲੋ ਮੈਂ ਆਪਣੇ ਪੁਰਾਣੇ ਡਾਕਟਰ ਕੋਲ ਲੈ ਗਿਆ ਡਾਕਟਰ ਸਾਹਿਬ ਵਰਜਿਸ਼ ਕਰ ਰਹੇ ਸਨ 45 ਕੁ ਮਿੰਟਾਂ ਬਾਅਦ ਡਾਕਟਰ ਸਾਹਿਬ ਆਏ ਮਾਤਾ ਨੂੰ ਚੈੱਕ ਕੀਤਾ ਅਤੇ ਕਿਹਾ ਦਵਾਈਆਂ ਥੋੜ੍ਹੀਆਂ ਵਧਾਉਣੀਆਂ ਪੈਣਗੀਆਂ ਉਹਨਾਂ ਪਰਚੀ ਬਣਾ ਦਿੱਤੀ ਫੀਸ ਦੱਸੀ 600 ਰੁਪਈਆ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਡਾਕਟਰ ਸਾਹਿਬ ਚਲੋ ਉਹ ਤਾਂ ਠੀਕ ਆ ਤੁਸੀਂ ਆ ਐਕਸਰਸਾਈਜ਼ ਕਸਰਤ ਸਵੇਰੇ ਰੋਜ਼ ਕਰਦੇ ਜੇ ਡਾਕਟਰ ਸਾਹਿਬ ਨੇ ਕਿਹਾ ਹਾਂਜੀ ਜਨਾਬ 15 ਸਾਲ ਹੋ ਗਏ ਆ ਸਵੇਰੇ ਉੱਠ ਕੇ 45 ਮਿੰਟ ਡੇਲੀ ਯੋਗਾ ਕਰਦਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤਾਂ ਲਾਗੇ ਨਹੀਂ ਆਉਂਦਾ ਮੈਂ ਹੱਥ ਵਿੱਚ 600 ਦੀ ਪਰਚੀ ਵੇਖ ਰਿਹਾ ਸੀ 1200 ਦੀਆਂ ਦਵਾਈਆਂ ਉੱਤੇ ਲਿਖੀਆਂ ਸਨ ਅਤੇ ਜ਼ਿੰਦਗੀ ਨੂੰ ਕੋਸ ਨਹੀਂ ਹੈਰਾਨ ਅਤੇ ਖੁਸ਼ ਹੋ ਕੇ ਆ ਰਿਹਾ ਸੀ ਕਿ ਇਲਾਜ ਮਿਲ ਗਿਆ ਇੱਦਾਂ ਦੀ ਗੱਲ ਤਜਿੰਦਰ ਹੋਣੀ ਅੱਗੇ ਲਿਖਦੇ ਨੇ ਕਿ ਮੇਰੀ ਹਮ ਸਫ਼ਰ ਮੇਰੀ ਪਤਨੀ ਮੈਨੂੰ ਕਹਿੰਦੀ ਕਿ ਮੇਰੇ ਵਾਲ ਕੁਛ ਲੱਗਦਾ ਭਾਰੇ ਭਾਰੇ ਹੋ ਗਏ ਨੇ ਅਤੇ ਮੈਂ ਤੁਸੀਂ ਮੇਰੇ ਨਾਲ ਬਾਜ਼ਾਰ ਚੱਲੇ ਹੋ ਅਤੇ ਮੈਂ ਜਰਾ ਬਿਊਟੀ ਪਾਰਲਰ ਜਾਣਾ ਹੁਣ ਸੋਹਣੇ ਸੋਹਣੇ ਦੁਕਾਨਾਂ ਬਣ ਗਈਆਂ ਖੂਬਸੂਰਤ ਦੁਕਾਨਾਂ ਦੇ ਏਅਰ ਕੰਡੀਸ਼ਨ ਕਮਰਿਆਂ ਦੇ ਮੁੱਲ ਵੀ ਤਾਂ ਉਹਨਾਂ ਨੇ ਸਾਡੇ ਕੋਲ ਲੈਣਾ ਉਹ ਜਿਹੜੇ ਹੇਅਰ ਸੈਲੂਨ ਵਾਲੇ ਟੈਕਨੀਸ਼ੀਅਨ ਨੇ ਉਹ ਕਈ ਤਰ੍ਹਾਂ ਦੇ ਪੈਕੇਜ ਦੱਸਦੇ ਨੇ 1000 ਰੁਪਈਏ 1200 ਤੋਂ ਲੈ ਕੇ 35000 3400 ਤੱਕ ਜੋ ਮਰਜ਼ੀ ਲੈ ਲਓ ਕਹਿੰਦਾ ਮੇਰੇ ਨਾਲ ਦੀ ਨੂੰ ਪਸੰਦ ਆਇਆ 2800 ਵਾਲਾ ਅਤੇ ਜਦੋਂ ਲਾਉਣ ਲੱਗੇ ਤਾਂ ਮੈਂ ਵੈਸੇ ਗੱਲਾਂ ਬਾਤਾਂ ਨੂੰ ਕਰ ਲਿਆ ਵੀ ਤੁਹਾਡੇ ਵਾਲਾਂ 'ਚੋਂ ਬਹੁਤ ਚਮਕ ਅਤੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਤੁਸੀਂ ਕਿਹੜਾ ਪੈਕੇਜ ਵਰਤਦੇ ਜੀ ਕਹਿੰਦੇ ਜੀ ਮੈਂ ਤਾਂ ਘਰ ਹੀ ਇਲਾਜ ਕਰ ਲੈਂਦੀ ਹਾਂ ਤੇਲ 'ਚ ਮੇਥੀ ਅਤੇ ਕਪੂਰ ਮਿਲਾ ਕੇ ਲਾਉਂਦੀ ਹਾਂ ਇਸ ਨਾਲ ਵਾਲ ਨਰਮ ਅਤੇ ਮੁਲਾਇਮ ਹੁੰਦੇ ਆ ਅਤੇ ਨਾਲੇ ਛੇਤੀ ਵੱਧਦੇ ਵੀ ਆ ਪੈਕੇਜ ਵਾਲਾ ਪੈਕਟ ਸਾਡੇ ਦੋਵਾਂ ਦੇ ਮੂੰਹ ਵੱਲ ਵੇਖ ਰਿਹਾ ਸੀ ਅਤੇ ਅਸੀਂ ਨੀਵੀਂ ਪਾ ਕੇ ਮੁਸਕਰਾ ਹੀ ਰਹੇ ਸਨ

ਅੱਜ ਕੱਲ ਅਸੀਂ ਬ੍ਰਾਂਡਡ ਚੀਜ਼ਾਂ ਪਿੱਛੇ دیਵਾਨੇ ਆ ਪਾਗਲਪਨ ਹੋਇਆ ਆ ਕਈ ਸਾਲ ਪਹਿਲਾਂ ਮੈਂ ਅੰਮ੍ਰਿਤਸਰ ਦੇ ਵਿੱਚ ਉਦੋਂ ਨਵੇਂ ਨਵੇਂ ਬ੍ਰਾਂਡ ਆਉਣੇ ਸ਼ੁਰੂ ਹੋਏ ਸੀ ਲੀ ਦੀ ਜੀਨਸ ਦੇ ਕੱਪੜੇ ਬਹੁਤ ਮਸ਼ਹੂਰ ਸਨ ਮੈਂ ਮੇਰੇ ਇੱਕ ਸਟੂਡੈਂਟ ਵਿਦਿਆਰਥਣ ਨੂੰ ਪੁੱਛਿਆ ਤੁਸੀਂ ਲੀ ਦੀ ਟੀ ਸ਼ਰਟ ਪਾਈ ਹੈ ਮੈਂ ਕੰਪਨੀ ਦਾ ਨਾਂ ਕੋਈ ਲਿਖਿਆ ਉੱਪਰ ਕਹਿੰਦੀ ਬ੍ਰਾਂਡ ਆ ਸੋਹਣਾ ਲੱਗਦਾ ਮੈਂ ਤੁਹਾਨੂੰ ਕਿਸ ਕਹਿ ਦਿੱਤ ਕਿ ਕੰਪਨੀ ਤੁਹਾਨੂੰ ਪੈਸੇ ਦਿੰਦੀ ਹੈ ਤੁਸੀਂ ਇੱਕ ਕੰਪਨੀ ਦਾ ਬ੍ਰਾਂਡ ਆਪਣੇ ਛਾਤੀ ਅੱਗੇ ਲਾ ਕੇ ਭੱਜੇ ਨੱਠੇ ਫਿਰ ਰਹੇ ਹੋ ਉਹ ਟੈਗ ਲਾ ਕੇ ਫਿਰ ਰਹੇ ਹੋ ਕਹਿੰਦੀ ਨਹੀਂ ਮੈਂ ਫਿਰ ਤੇਰਾ ਆਪਣਾ ਬ੍ਰਾਂਡ ਤਾਂ ਇਹਦੇ ਤੋਂ ਬਹੁਤ ਉੱਤੇ ਹੈ ਲੱਖਾਂ ਗੁਣਾ ਕੀਮਤੀ ਵੀ ਹੋਵੇਗਾ ਅਤੇ ਅਸੀਂ ਆਪਣਾ ਕੰਪਨੀ ਦਾ ਬ੍ਰਾਂਡ ਲੈ ਕੇ ਲੱਗਦਾ ਵੀ ਸੋਹਣੇ ਲੱਗ ਰਹੇ ਹਾਂ ਤੁਸੀਂ ਮੇਰੀ ਗੱਲਾਂ ਨਾਲ ਅਸਹਿਮਤ ਹੋ ਸਕਦੇ ਹੋ ਲੈ ਇੱਦਾਂ ਕੀ ਹੋ ਸਕਦਾ ਹੁਣ ਅਸੀਂ ਸੋਹਣਾ ਮਹਿੰਗਾ ਗਹਿਣਾ ਪਾਇਆ ਹੋਵੇ ਕੱਪੜੇ ਪਾਏ ਹੋਣ ਅਤੇ ਜੇ ਸਾਨੂੰ ਇਹ ਚੀਜ਼ਾਂ ਸਮਝ ਨਾ ਆਉਣ ਫਿਰ ਅਸੀਂ ਇਹ ਵੀ ਤਾਂ ਦੱਸਣਾ ਹੈ ਨਾ ਅਸੀਂ ਰਾਈਸ ਕਦੋਂ ਹੈ ਇਹ ਰਾਈਸ ਵਿਖਾਉਣ ਬਣਨ ਦੇ ਚੱਕਰ ਦੇ ਵਿੱਚ ਅਸੀਂ ਕੀ ਕੁਛ ਕਰਦੇ ਹਾਂ ਅਸੀਂ ਇਸ ਅੰਦਾਜ਼ਾ ਕਿਤੇ ਵਿਹਲੇ ਬਹਿ ਕੇ ਲਾਈਏ ਤਾਂ ਹੈਰਾਨ ਰਹਿ ਜਾਵਾਂਗੇ ਦਰਅਸਲ ਜਿਸ ਨੂੰ ਅਸੀਂ ਰਾਈਸੀ ਸਮਝਦੇ ਹਾਂ ਸਾਡਾ ਅੰਤਰ ਅਚੇਤ ਮਨ ਇਸ ਨੂੰ ਬੇਵਕੂਫੀ ਸਮਝਦਾ ਬਸ ਉਸ ਅਚੇਤ ਮਨ ਨੂੰ ਥੋੜ੍ਹੀ ਹਵਾ ਦੇ ਕੇ ਪੰਪ ਦੇ ਕੇ ਅੱਗੇ ਲੈ ਆਓ ਅਤੇ ਜੋ ਸਾਨੂੰ ਆਲੇ ਦੁਆਲੇ ਸਵਾਦੀ ਖਾਣੇ ਮਹਿੰਗੇ ਰੈਸਟੋਰੈਂਟ ਪੈਕੇਜ ਫੂਡ ਬਹੁਤ ਕੁਛ ਮਿਲਦਾ ਇਹ ਸਾਰਾ ਹੀ ਬਕਵਾਸ ਲੱਗੇਗਾ ਦਰਅਸਲ ਅਸੀਂ ਇਹਨਾਂ ਖਾਣਿਆਂ ਦੇ ਪਿੱਛੇ ਖਰਚ ਦੇ ਪੈਸੇ ਇਹਨਾਂ ਕੰਪਨੀਆਂ ਦੇ ਲਈ ਅਸੀਂ ਮਸ਼ੀਨ ਆ ਅਸੀਂ ਏ ਟੀ ਐੱਮ ਹੈ ਸਾਡੇ ਕ੍ਰੈਡਿਟ ਕਾਰਡ ਇਹਨਾਂ ਦੇ ਲਈ ਕੰਮ ਕਰਦੇ ਨੇ ਅਸੀਂ ਆਪਣਾ ਖਾਣਾ ਬਣਾ ਕੇ ਇਹਨਾਂ ਨੂੰ ਛੱਡ ਦਿੰਦੇ ਹਾਂ ਲਾਹਾ ਮਾਰਕੀਟਿੰਗ ਵਾਲੇ ਲੈਂਦੇ ਨੇ ਲਾਹਾ ਐਡਵਰਟਾਈਜ਼ਮੈਂਟ ਕੰਪਨੀਜ਼ ਵਾਲੇ ਲੈਂਦੇ ਨੇ ਜਿਨ੍ਹਾਂ ਨੇ ਇੰਨੀ ਕੁ ਆਕਰਸ਼ਿਤ ਬਣਾ ਕੇ ਚੀਜ਼ ਪਾਉਣੀ ਹੈ ਕਿ ਤੁਹਾਡੇ ਵਿੱਚ ਵੜ ਜਾਵੇਗੀ ਅੱਜ ਹਰ ਬੰਦਾ ਜਣਾ ਖਣਾ ਸਾਡੇ ਹੱਥ ਵਿਚਲੇ ਮੋਬਾਈਲ ਰੀਲਾਂ ਸ਼ਾਰਟਸ ਔਰ ਇਹਨਾਂ ਟਿਕਟੋਕਾਂ ਦੇ ਉੱਤੇ ਮਾਲ ਵੇਚਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਸਾਡਾ ਨੰਬਰ ਵੱਧ ਜਾਂਦਾ ਸਾਡੀ ਗਿਣਤੀ ਵੱਧ ਜਾਂਦੀ ਅਸੀਂ ਆਪਣੇ ਆਪ ਨੂੰ ਭੀੜ 'ਚੋਂ ਉੱਪਰ ਉੱਠੇ ਮਹਿਸੂਸ ਕਰਦੇ ਹਾਂ ਅਤੇ ਫਿਰ ਅਸੀਂ ਕਿਸੇ ਦੀ ਬ੍ਰਾਂਡ ਪ੍ਰਮੋਸ਼ਨ ਕਰਨ ਲਈ ਪੈਸੇ ਲੈਂਦੇ ਹਾਂ ਜਿਵੇਂ ਬਾਕੀ ਲੋਕ ਤਾਂ ਭੇਡ ਬੱਕਰੀ ਹੁੰਦੇ ਤੁਹਾਡੀ ਕਈ ਗੱਲ ਮੰਨ ਲੈਣਗੇ ਮੰਨ ਵੀ ਲੈਂਦੇ ਨੇ ਪਰ ਅਸੀਂ ਇਸ ਭੁੱਲ ਭੁਲੇਖੇ ਵਿੱਚ ਰਹਿ ਕੇ ਜ਼ਿੰਦਗੀ ਕੱਢ ਰਹੇ ਹਾਂ ਇਹ ਮਾਇਆ ਦਾ ਜਾਲ ਹੈ ਇਹ ਮਾਇਆ ਦੇ ਇਸ ਜਾਲ ਵਿੱਚ ਹਰ ਚੀਜ਼ ਸਾਨੂੰ ਉਹਦੇ ਬਦਲੀ ਰੂਪ ਵਿੱਚ ਆਉਂਦੀ ਹੈ ਹਰ ਚੀਜ਼ ਦੇ ਵੱਖਰੇ ਰੰਗ ਵੇਖਣ ਨੂੰ ਮਿਲਦੇ ਨੇ ਪਰ ਅਸੀਂ ਆਪਣੀ ਉਸ ਜੱਕੋ ਤੱਕੀ ਦੌੜ ਵਿੱਚ ਸਭ ਕੁਛ ਵੇਚ ਵੱਟ ਕੇ ਅੱਗੇ ਆਉਣ ਦੀ ਗੱਲ ਕਰਦੇ ਹਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ ਮੈਂ ਹਾਂ ਵਿੱਕੀ ਸਿੰਘ ਗੀਤ ਸੁਣਦੇ ਹਾਂ ਗੀਤ ਕੁਛ ਸਾਂਝ ਵਾਂਝ ਦਾ 40 ਦਿਨ ਫਿਲਮ ਦੇ ਵਿੱਚ ਜੋਗੀ ਹਰਮਨਜੀਤ ਹੋਣਾ ਨੇ ਬਹੁਤ ਪਿਆਰੇ ਬੋਲ ਸਾਡੇ ਨਾਲ ਸਾਂਝੇ ਕੀਤੇ ਸੀ ਉਹ ਬੋਲਾਂ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਹਾਂ

ਵਾਜੀਵਾ ਜੋਗੀਆਂ ਦੇ ਕੰਨਾਂ ਵਿੱਚ ਰੱਬੀ ਰੂਪ ਦਾ ਗੀਤ ਸੀਗਾ ਗੀਤ ਫਿਲਮ 40 ਦਿਨ ਦੇ ਵਿੱਚ ਤੇ ਆਵਾਜ਼ ਨੂਰਾ ਪੈਣਾ ਦੀ ਸੀ ਗੀਤ ਨੂੰ ਤੁਸੀਂ ਸੁਣਿਆ ਗੀਤ ਸੁਣਦੇ ਸੁਣਦੇ ਮੈਨੂੰ ਇੱਕ ਗੱਲ ਯਾਦ ਆ ਰਹੀ ਸੀ ਕਿ ਰੱਬ ਦੇ ਇਸ ਰੂਪ ਨੂੰ ਸ਼ਾਇਰਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਕਿਹਾ ਆ ਅਤੇ ਜੇ ਬੱਚਿਆਂ ਵੱਲ ਵੇਖੀਏ ਤਾਂ ਜਿਹੜੇ ਬਿਲਕੁਲ ਨਿਰਸਵਾਰਥ ਹੁੰਦੇ ਨੇ ਅਤੇ ਰੱਬ ਦਾ ਰੂਪ ਹੁੰਦੇ ਨੇ ਬੱਚਿਆਂ ਦਾ ਭੋਲਾਪਣ ਦੇ ਹਰ ਗੱਲ 'ਤੇ ਵਿਸ਼ਵਾਸ ਕਰਨ ਨੂੰ ਜੀ ਕਰਦਾ ਅਤੇ ਬੱਚਿਆਂ ਰਾਹੀਂ ਸਾਡੇ ਅੰਦਰ ਇੱਕ ਕੁਦਰਤੀ ਤੌਰ 'ਤੇ ਜਿਹੜੀ ਨੇਕ ਨੀਤੀ ਹੈ ਜ਼ਿੰਦਗੀ ਦੀ ਉਹ ਵੇਖਣ ਨੂੰ ਮਿਲਦੀ ਹੈ ਇੱਕ 5 ਸਾਲ ਦੀ ਛੋਟੀ ਜਿਹੀ ਬੱਚੀ ਕਾਗਜ਼ 'ਤੇ ਬਣਾ ਰਹੀ ਸੀ ਉਹਦਾ ਦਾਦਾ ਕੋਲ ਬੈਠਾ ਸੀ ਕਹਿੰਦਾ ਤੂੰ ਕੀ ਕਰਦੀ ਹੈ ਉਹਨੇ ਉਹਨੂੰ ਰੰਗਦਾਰ ਪੈਨਸਲਾਂ ਨੂੰ ਕੁਛ ਵਾਹੁੰਦੇ ਵੇਖਿਆ ਅਤੇ ਪੁੱਛਿਆ ਕੀ ਬਣਾਉਣੀ ਹੈ ਕਹਿੰਦੀ ਮੈਂ ਰੱਬ ਦੀ ਫੋਟੋ ਬਣਾ ਰਹੀ ਹੈ ਚੱਲੀ ਰੱਬ ਵੀ ਕਦੀ ਕਿਸੇ ਨੇ ਦੇਖਿਆ ਹੈ ਕਿਸੇ ਨੂੰ ਪਤਾ ਹੈ ਵੀ ਰੱਬ ਕਿਹੋ ਜਿਹਾ ਹੁੰਦਾ ਕਹਿੰਦੀ ਜਦੋਂ ਮੈਂ ਬਣਾ ਲਵਾਂਗੀ ਨਾ ਤੁਸੀਂ ਵੇਖ ਲਿਓ ਪਤਾ ਲੱਗ ਜੂਗਾ ਰੱਬ ਕਿਹੋ ਜਿਹਾ ਹੁੰਦਾ ਬੱਚੀ ਨੇ ਬੜਾ ਖੁਸ਼ ਹੁੰਦਿਆਂ ਕਿਹਾ ਗੱਲ ਸਹਿਜਵਾਦ ਨਿਕਲ ਗਈ ਚਿੱਤਰਕਾਰ ਪਿਕਾਸੋ ਇਹ ਕਹਿੰਦਾ ਹੈ ਕਿ ਹਰ ਬੱਚਾ ਜਮਾਂਦਰੂ ਕਲਾਕਾਰ ਹੁੰਦਾ ਹੈ ਸਮੱਸਿਆ ਇਹ ਹੋ ਜਾਂਦੀ ਹੈ ਕਿ ਵੱਡਾ ਹੋ ਕੇ ਵੀ ਕਿ ਉਦੋਂ ਦਾ ਕਲਾਕਾਰ ਰਹਿੰਦਾ ਹੈ ਬੱਚਿਆਂ ਦਾ ਕੋਮਲ ਤਪਨ ਸਾਡੇ ਅੰਦਰ ਉਤਸੁਕਤਾ ਪੈਦਾ ਕਰਦਾ ਹੈ ਆਲੇ ਦੁਆਲੇ ਤੋਂ ਬੇਫਿਕਰ ਹੋ ਕੇ ਖੇਡਦੇ ਨੇ ਅਤੇ ਬਸ ਉਹ ਖੁਸ਼ੀ ਅਤੇ ਤਾਜ਼ਗੀ ਮਹਿਸੂਸ ਕਰਦੇ ਮੈਂ ਕਈ ਵਾਰੀ ਅਕਸਰ ਮਹਿਸੂਸ ਕਰਦਾ ਕਿ ਮੈਨੂੰ ਦਿਨੇ ਸੁਪਨੇ ਨਜ਼ਰ ਆਉਂਦੇ ਆ ਤੁਸੀਂ ਹੈਰਾਨ ਹੋਵੋਗੇ ਇਹ ਕਿਹੜੀ ਗੱਲ ਹੁੰਦੀ ਹੈ ਮੈਂ ਜੇ ਥੋੜ੍ਹਾ ਚਿਰ ਲਈ ਅੱਖਾਂ ਬੰਦ ਕਰਕੇ ਵੇਖਾਂ ਤਾਂ ਮੈਨੂੰ ਲੱਗਦਾ ਕਿ ਮੈਂ ਕੁਛ ਪੁਰਾਣੇ ਬਾਬਿਆਂ ਨਾਲ ਗੱਲਾਂ ਕਰਦਾ ਕਹਿੰਦੇ ਹੁੰਦੇ ਵੀ ਕੁਛ ਫਿਲੋਸਫਰ ਸੀ ਚੀਨੀ ਉਹਨੂੰ ਸੌਣ ਲੱਗੇ ਰਿਸ਼ੀਆਂ ਦੀਆਂ ਗੱਲਾਂ ਸੁਪਨੇ ਆਉਂਦੇ ਸੀ ਅਤੇ ਉਹ ਫਿਰ ਗੱਲਾਂ ਯਾਦ ਕਰਕੇ ਸੁਪਨੇ ਆਪਣੇ ਚੇਲਿਆਂ ਨੂੰ ਸੁਣਾਉਂਦਾ ਸੀ ਅਤੇ ਕਈ ਵਾਰੀ ਕਹਿੰਦੇ ਸੀ ਵੀ ਕਈ ਅਧਿਆਪਕ ਦੁਪਹਿਰ ਵੇਲੇ ਇੱਕ ਨੀਂਦ ਦਾ ਝੌਂਕਾ ਜ਼ਰੂਰ ਲਾਉਂਦਾ ਸੀ ਬੱਚੇ ਨੇ ਪੁੱਛਿਆ ਵੀ ਤੁਸੀਂ ਸੌਂਦੇ ਕਿਉਂ ਆ ਕਹਿੰਦਾ ਮੈਂ ਆਪਣੇ ਪਿੰਡ ਚਲਾ ਜਾਂਦਾ ਜਦੋਂ ਵੀ ਮੈਂ ਸੌਤਾ ਹਾਂ ਮੈਂ ਆਪਣੇ ਪਿੰਡ ਜਾਂਦਾ ਸੀ ਬਾਬਿਆਂ ਨੂੰ ਮਿਲ ਜਾਂਦੇ ਹਾਂ ਤੁਸੀਂ ਵੇਖਿਆ ਹੋਣਾ 3 Idiot ਫਿਲਮ ਦੇ ਵਿੱਚ ਵੀ ਜਿਹਨੂੰ ਵਾਇਰਸ ਕਹਿੰਦਾ ਸੀ ਪ੍ਰੋਫੈਸਰ ਠੀਕ ਦੁਪਹਿਰੇ ਰੋਟੀ ਤੋਂ ਬਾਅਦ 15 ਮਿੰਟ ਲਈ ਸੌਂਦਾ ਸੀ ਦਾਰਸ਼ਨਿਕ ਲੋਕ ਅਤੇ ਇੱਥੋਂ ਦੇ ਐਬੋਰੀਜਨੀ ਧਰਤੀ ਦੇ ਉੱਤੇ ਵਸਦੇ ਲੋਕ ਉਹ ਮਹਿਸੂਸ ਕਰਦੇ ਨੇ ਕਿ ਅਸੀਂ ਮਹਿਸੂਸ ਨਹੀਂ ਕਰਦੇ ਉਹ ਮਹਿਸੂਸ ਤਾਂ ਅਸੀਂ ਕਰਦੇ ਹਾਂ ਉਹ ਤਾਂ ਕਹਿੰਦੇ ਨੇ ਉਹ ਤਾਂ ਮੰਨਦੇ ਨੇ ਕਿ ਅਸੀਂ ਹਮੇਸ਼ਾ ਹੀ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਨਾਲ ਰੱਖਦੇ ਹਾਂ ਅਤੇ ਉਹ ਸਾਨੂੰ ਮਿਲਣ ਆਉਂਦੇ ਨੇ ਖਾਸ ਥਾਵਾਂ ਬੱਦਲ ਹਵਾ ਪਾਣੀ 'ਚ ਮਿਲਣ ਆਉਂਦੇ ਨੇ ਤਾਂ ਮੈਨੂੰ ਵੀ ਇਹ ਲੱਗਦਾ ਹੁੰਦਾ ਕਿ ਕੋਈ ਨਾ ਕੋਈ ਸਾਨੂੰ ਮਿਲਣ ਜ਼ਰੂਰ ਆਉਂਦਾ ਔਰ ਉਹ ਮਿਲਣੀ ਮੈਨੂੰ ਅਕਸਰ ਉਹਨਾਂ ਮਿਲਣੀਆਂ 'ਚੋਂ ਲੱਗਦੀ ਹੈ ਜਿਹੜੀ ਪੁਰਾਣੇ ਬਚਪਨ ਦੇ ਵਿੱਚ ਹੋਏ ਕੁਛ ਛੋਟੇ ਛੋਟੇ ਗੱਲਾਂ ਬਾਤਾਂ ਕਿਤਾਬਾਂ ਕੁਛ ਚਿੱਤਰ ਮਨ ਵਿੱਚ ਬਣੇ ਨੇ ਉਹ ਬੱਚਿਆਂ ਦੀ ਮਸੂਮੀਅਤ ਰਾਹੀਂ ਉਹ ਰਿਸ਼ੀਆਂ ਦੇ ਦਰਸ਼ਨ ਹੁੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਕੀਟ ਪਤੰਗੇ ਮੈਨੂੰ ਅਕਸਰ ਕੁਛ ਕਹਿੰਦੇ ਨੇ ਇਹ ਚਿੜੀਆਂ ਕਾਵਾਂ ਮੈਨੂੰ ਕੁਛ ਬੁਲਾਉਂਦੀਆਂ ਨੇ ਇਹ ਕਾਂ ਪਸ਼ੂ ਪੰਛੀ ਪ੍ਰੰਤ ਜੋ ਕੁਛ ਵੀ ਆਲੇ ਦੁਆਲੇ ਹੁੰਦਾ ਇਹ ਬੁਲਾਉਂਦੇ ਨੇ ਅਤੇ ਸੱਚ ਜਾਣਿਆ ਜੇ ਮੈਂ ਜਦੋਂ ਗੱਲ ਕਰਦਾ ਤੁਹਾਡੇ ਨਾਲ ਇਹਨਾਂ ਤਾਰਾਂ ਦੀ ਮਾਰਫਤ ਮੇਰੇ ਮੂੰਹ ਦੇ ਬੋਲ ਤੁਹਾਡੇ ਕੰਨਾਂ 'ਤੇ ਪਹੁੰਚਦੇ ਨੇ ਅਤੇ ਸ਼ਾਇਦ ਇਹ ਵੀ ਉਸੇ ਦੂਰ ਵੱਡੇ ਤੰਤਰ ਪ੍ਰਣਾਲੀ ਦਾ ਇੱਕ ਹਿੱਸਾ ਹੈ ਕਹਿੰਦੇ ਨੇ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਅਕਸਰ ਬੱਚਿਆਂ ਨੂੰ ਰੋਟੀ ਖਾਣ ਤੋਂ ਬਾਅਦ 10 ਮਿੰਟ 15 ਦਿਨ ਇੱਕ ਅਧਿਆਪਕ ਨੀਂਦ ਦੇ ਝੌਂਕੇ ਲਵਾਉਂਦੀ ਸੀ ਇਸੇ ਤਰ੍ਹਾਂ ਹੀ ਜਿਨ੍ਹਾਂ ਵਿਦਿਆਰਥੀਆਂ ਨੇ ਪੁੱਛਿਆ ਸੀ ਵੀ ਮਾਸਟਰ ਜੀ ਤੁਸੀਂ ਰੋਜ਼ ਕਿਉਂ ਦੁਪਹਿਰੇ ਸੌਂਦੇ ਹਾਂ
ਉਹ ਕਹਿੰਦੇ ਮੈਂ ਆਪਣੇ ਪਿੰਡ ਚਲਾ ਜਾਂਦਾ। ਇੱਕ ਦਿਨ ਗਰਮੀ ਬਹੁਤ ਸੀ, ਕਲਾਸ ਵਿੱਚ ਬੱਚਿਆਂ ਨੇ ਉਹਨਾਂ ਦੇ ਵੀ ਅੱਖ ਲੱਗ ਗਈ। ਮਾਸਟਰ ਜੀ ਬਹੁਤ ਗੁੱਸੇ ਹੋਏ। ਬੱਚੇ ਕਹਿੰਦੇ ਅਸੀਂ ਵੀ ਆਪਣੇ ਪਿੰਡ ਗਏ ਸੀ ਪੁਰਾਣੇ ਬਾਬਿਆਂ ਨੂੰ ਮਿਲ। ਉਹਨੇ ਪੁੱਛਿਆ ਕਿਸੇ ਬਾਬੇ ਦਾ ਨਾਮ ਵੀ ਯਾਦ ਹੈ? ਇੱਕ ਕੋਈ ਜ਼ਿਆਦਾ ਸਿਆਣਾ ਚਲਾਕ ਬੱਚਾ ਸੀਗਾ, ਕਹਿੰਦਾ ਜੀ ਅਸੀਂ ਆਪਣੇ ਸੁਪਨਿਆਂ ਵਿੱਚ ਇੱਕ ਪਿੰਡ 'ਚ ਗਏ ਸੀ, ਉੱਥੇ ਬਹੁਤ ਸਾਰੇ ਸਿਆਣੇ ਬਜ਼ੁਰਗ ਬੈਠੇ ਸਨ। ਮੈਨੂੰ ਲੱਗਾ ਮਾਸਟਰ ਜੀ ਸ਼ਾਇਦ ਤੁਹਾਡਾ ਹੀ ਪਿੰਡ ਸੀ। ਕਹਿੰਦਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਡੇ ਅਧਿਆਪਕ ਸਾਹਿਬ ਤਾਂ ਰੋਜ਼ ਇੱਥੇ ਆਉਂਦੇ ਹੋਣਗੇ। ਕਹਿੰਦੇ ਉਹਨਾਂ ਨੇ ਕਿਹਾ ਤੁਹਾਡਾ ਅਧਿਆਪਕ ਤਾਂ ਕਦੀ ਇੱਥੇ ਆਇਆ ਹੀ ਨਹੀਂ। ਦਰਅਸਲ ਮੈਂ ਕਹਿਣਾ ਇਹ ਚਾਹੁੰਦਾ ਹੈ ਕਿ ਬੱਚਿਆਂ ਦੀ ਜ਼ਿੰਦਗੀ ਉਹ ਗੱਲਾਂ ਬਾਤਾਂ ਨਾਲ ਨਹੀਂ, ਅਸਲ ਅਮਲ ਜੀਵਨ ਦੇ ਵਿਹਾਰ ਨਾਲ ਚੱਲਦੀ ਹੈ। ਅਤੇ ਅਮਲ ਜੀਵਨ ਦੇ ਵਿਹਾਰ ਵਿੱਚ ਚੱਲਦਿਆਂ ਚੱਲਦਿਆਂ ਕਈ ਵਾਰੀ ਇਹੋ ਜਿਹੇ ਝਟਕੇ ਇਹੋ ਜਿਹੇ ਬੱਚੇ ਦਿੰਦੇ ਨੇ, ਇਹ ਕਹਾਣੀਆਂ ਅਤੇ ਗੱਲਾਂ ਬਾਤਾਂ ਸਾਨੂੰ ਦਿੰਦੀਆਂ ਨੇ। ਅਤੇ ਜ਼ਿੰਦਗੀ ਦੀ ਇਸ ਜੱਕੋ ਦੌੜੀ ਨੂੰ ਅਸੀਂ ਅੱਗੇ ਲੈ ਕੇ ਨਿਕਲਦੇ ਹਾਂ। ਜੀ ਹਾਂ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ, ਅਤੇ ਆਪਾਂ ਸੁਣਦੇ ਹਾਂ ਇੱਕ ਗੀਤ। ਉਸ ਤੋਂ ਬਾਅਦ ਗੀਤ ਤੋਂ ਬਾਅਦ ਅਸੀਂ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵੱਲ ਜਾਵਾਂਗੇ, ਅਤੇ ਦੂਜੇ ਸੈਗਮੈਂਟ ਵਿੱਚ ਅਸੀਂ ਇਹੋ ਜਿਹੀਆਂ ਗੱਲਾਂ ਕਰਾਂਗੇ ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ, ਅਤੇ ਇਹਨਾਂ ਵਾਪਰ ਰਹੀਆਂ ਜ਼ਿੰਦਗੀਆਂ ਨੂੰ ਅਸੀਂ ਅੱਗੇ ਕੀ ਅਚੀਵ ਕਰਦੇ ਹਾਂ। ਪੁਰਾਣੇ ਨਵੇਂ ਗਾਣੇ ਦਾ ਰੀਮਿਕਸ ਤੁਹਾਡੇ ਰੂਬਰੂ ਕਰਦੇ ਹਾਂ।

0: ਕੁਲਦੀਪ ਮਾਨਕੁਣਾ ਦਾ ਜ਼ਿੰਦਗੀ ਬਾਰੇ ਗੀਤ ਤੁਸੀਂ ਸੁਣਿਆ। ਅਸੀਂ ਪੁਰਾਣੇ ਵੇਲੇ ਨੂੰ ਯਾਦ ਕਰਨ ਦੀ ਗੱਲ ਤਾਂ ਬਹੁਤ ਕਰਦੇ ਹਾਂ, ਪਰ ਜੋ ਆਲੇ ਦੁਆਲੇ ਸਾਡੇ ਵਾਪਰ ਰਿਹਾ ਉਹਦੀਆਂ ਘਟਨਾਵਾਂ ਦਾ ਜ਼ਿਕਰ ਕਰਕੇ ਅੱਖਾਂ 'ਚੋਂ ਹੰਝੂ ਖੁਸ਼ੀ ਦੇ ਹੰਝੂ ਖਿਲਾਰ ਕੇ ਅੱਗੇ ਨਿਕਲ ਜਾਂਦੇ ਹਾਂ। ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ।
1: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
2: ਸਟੇਸ਼ਨ ਸਪਾਂਸਰ ਔਨ ਯੋਰ ਲੋਕਲ ਸਟੇਸ਼ਨ 88.6 ਪਲੈਂਟੀ ਵੈਲੀ FM, ਦ ਵਰਲਡ ਐਟ ਨਾਈਟ।

ਪੰਜਾਬ ਦੀ ਆਰਥਿਕਤਾ ਦੇ ਤੁਰਾ ਚੋਨਾ ਇਹ ਗੀਤ ਕਈ ਦਾਕੇ ਸਾਡੀ ਉਹ ਪੀੜ੍ਹੀ ਸੁਣਦੀ ਰਹੀ ਜਿਹੜੀ ਗਾਣੇ ਸੁਣਦੀ ਸੁਣਦੀ ਵੱਡੀ ਹੋਈ ਅਤੇ ਮੁੜ ਕੇ ਆਸਟ੍ਰੇਲੀਆ 'ਚ ਆ ਗਈ ਜੀ ਹਾਂ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਮਿਸ ਪੂਜਾ ਜੋ ਕਿ ਪੰਜਾਬੀ ਦੀ ਇੱਕ ਬਿਹਤਰੀਨ ਕਲਾਕਾਰ ਆ ਜਿਹਦੇ ਨਾਂ 'ਤੇ ਬਹੁਤ ਸਾਰੇ ਰਿਕਾਰਡ ਜਿਨ੍ਹਾਂ ਦਾ ਡੰਕਾ ਵੱਜਦਾ ਆ ਜੇ ਮੈਂ ਕਹਿ ਲਵਾਂ ਕਿ ਇਹਦੇ ਤੋਂ ਵੱਡੀ ਅਤੇ ਸਭ ਤੋਂ ਜ਼ਿਆਦਾ ਪਾਪੂਲਰ ਕੋਈ ਕਲਾਕਾਰ ਨਹੀਂ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਧਰ 'ਤੇ ਇਹਨਾਂ ਦੇ ਮੇਲੇ ਸ਼ੋ ਹੋ ਰਹੇ ਨੇ ਅਤੇ ਮੈਲਬਰਨ ਦੇ ਮੇਲਾ ਬਰਨ ਦੇ ਵਿੱਚ ਇਹਨਾਂ ਤੋਂ ਬਗੈਰ ਕਿਵੇਂ ਰਿਹਾ ਜਾ ਸਕਦਾ ਹੈ 300 ਤੋਂ ਵੱਧ ਮਿਊਜ਼ਿਕ ਐਲਬਮ ਸ਼ਾਇਦ ਕਿਸੇ ਨੇ ਕੀਤੀਆਂ ਹੋਣ ਅਤੇ 4500 ਤੋਂ ਵੱਧ ਗੀਤ ਮਿਸ ਪੂਜਾ ਨੇ ਗਾਏ ਹੋਣ ਮਿਸ ਪੂਜਾ ਸ਼ੈਪਟਨ ਦੇ ਵਿੱਚ ਆਪਣਾ ਪਹਿਲਾ ਪ੍ਰੋਗਰਾਮ ਵਿਕਟੋਰੀਆ 'ਚ ਕੀਤਾ ਅਤੇ ਆਉਂਦੇ ਇਸ ਸ਼ਨੀਵਾਰ ਉਹ 16 ਤਰੀਕ ਨੂੰ ਪਹਿਲਾਂ ਲੋਕਾਂ ਨੂੰ ਮਿਲੇਗੀ ਜਲੌਂਗ ਦੇ ਵਿੱਚ ਖਾਸ ਪਤਵੰਤ ਅਤੇ ਸੱਜਣਾ ਨੇ ਜਿਨ੍ਹਾਂ ਨੇ ਉਹਨੂੰ ਮਿਲਣਾ ਹੈ ਅਤੇ 18 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਮਿਸ ਪੂਜਾ ਜਲੌਂਗ ਦੇ ਵਿੱਚ ਆਪਣੇ ਕਲਾ ਦੇ ਜ਼ੋਰ ਦਿਖਾਉਣਗੇ ਉਹਨੂੰ ਦੁਗਾਣਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਬਹੁਤ ਸਾਰੇ ਗੀਤ ਇੱਥੋਂ ਦੇ ਪੰਜਾਬੀ ਜਵਾਨ ਇਸ ਕਰਕੇ ਸੁਣਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਗੀਤਾਂ ਦੇ ਵਿੱਚ ਉਹ ਆਪਣੇ ਬਚਪਨ ਦੇ ਉਹਨਾਂ ਦਿਨਾਂ 'ਚ ਚਲੇ ਜਾਂਦੇ ਨੇ ਜਿਨ੍ਹਾਂ ਦਿਨਾਂ ਨੂੰ ਛੱਡ ਕੇ ਅਸੀਂ ਇੱਥੇ ਪ੍ਰਤੀਸ ਹੋਏ ਅੱਜ ਦਾ ਇਹ ਪ੍ਰੋਗਰਾਮ ਖਾਸ ਵਣਗੀਆਂ ਦੇ ਤੌਰ 'ਤੇ ਵੱਖ ਵੱਖ ਉਹਨਾਂ ਗਾਣਿਆਂ ਦੇ ਵਿੱਚ ਜੋ ਪੰਜਾਬ ਦਰਸਾਇਆ ਗਿਆ ਖਾਸ ਤੌਰ 'ਤੇ ਉਹ ਪੰਜਾਬ ਗਾਣੇ ਲਿਖਣ ਵਾਲੇ ਕਰਮਜੀਤ ਪੁਰੀ ਜਿਹਨੂੰ ਬਾਅਦ 'ਚ ਕਿਹਾ ਜਾਣ ਲੱਗਾ ਭਗਤਾਂ ਭਾਈ ਵਾਲਾਂ ਦਾ ਕਰਮਜੀਤ ਦਾ ਜ਼ਿਕਰ ਵੀ ਵਿੱਚ ਉਹਨਾਂ ਦਾ ਆਉਂਦਾ ਆ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿਸ ਰੰਗ ਨੂੰ ਪੇਸ਼ ਕੀਤਾ ਉਹਨਾਂ ਦੀ ਕਲਮ ਨੇ ਜਿਸ ਰੰਗ ਨੂੰ ਪੇਸ਼ ਕੀਤਾ ਔਰ ਮਿਸ ਪੂਜਾ ਦੇ ਬਹੁਤ ਸਾਰੇ ਗਾਣੇ ਪੰਜਾਬ ਦੀ ਉਸ ਕਲਮ ਉਸ ਉਹਦੇ ਵਿੱਚੋਂ ਨਿਕਲੇ ਨੇ ਜੀ ਹਾਂ ਸਭ ਤੋਂ ਜ਼ਿਆਦਾ ਗੀਤ ਜੋ ਸ਼ਾਇਦ ਪੰਜਾਬ ਮੈਲਬਰਨ ਦੇ ਮੇਲਿਆਂ 'ਚ ਗਾਇਆ ਗਿਆ ਹੋਵੇ ਚਾਹੇ ਕੋਈ ਘਰ ਦੇ ਵਿੱਚ ਮਹਿਫਲ ਹੋਵੇ ਜਾਂ ਸਾਡੇ ਬਾਹਰ ਮਹਿਫਲ ਹੋਵੇ ਇਹ ਗੀਤ ਬਿਨਾਂ ਸਾਰਾ ਕੁੜੀਆਂ ਦਾ ਨਾਚ ਕਿੱਦਾਂ ਅਧੂਰਾ ਹੀ ਹੈ ਤੀਆਂ ਦੇ ਮੌਸਮ ਦੇ ਵਿੱਚ

мис пуџата гит ашк лагпаг ਹਰ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਗੀਤਾ ਸੁਣਿਆ ਜਾਂਦਾ ਰਿਹਾ ਛੋਟੇ ਹੋਣ ਵੱਡੇ ਹੋਣ ਹਰ ਉਮਰ ਦੇ ਹਰ ਵਰਗੀਕਰਨ ਦੇ ਵਰਗ ਦੇ ਲੋਕ ਇਸ ਗੀਤ ਨੂੰ ਸੁਣਦੇ ਰਹੇ ਮਿਸ ਪੂਜਾ ਦੇ ਗੀਤਾਂ ਦੇ ਜੇ ਤੁਸੀਂ ਥੋੜ੍ਹਾ ਜਿਹਾ ਇਸ ਨੂੰ ਇੱਕ ਵੱਖਰੇ ਅੰਦਾਜ਼ 'ਚੋਂ ਵੇਖਦੇ ਹੋ ਸੰਗੀਤ ਦੇ ਵਿੱਚ ਭਾਵੇਂ ਕਿ ਮਿਸ ਪੂਜਾ ਦੀ ਪਸੰਦ ਕਰਨ ਵਾਲੀ ਆਡੀਅੰਸ ਬਹੁਤ ਹੀ ਪੇਂਡੂ ਪੰਜਾਬ ਦੀ ਆਡੀਅੰਸ ਰਹੀ ਹੈ ਅਤੇ ਉਸ ਦੀ ਇੱਕ ਮਿਊਜ਼ਿਕ ਖਾਸ ਤੌਰ 'ਤੇ ਜਦੋਂ ਪੋਪ ਮਿਊਜ਼ਿਕ ਆਉਣਾ ਸ਼ੁਰੂ ਹੋਇਆ ਪਰ ਉਸਨੇ ਪੋਪ ਮਿਊਜ਼ਿਕ ਨੂੰ ਇੱਕ ਨਵਾਂ ਕਿਸਮ ਦਾ ਆਪਣੀ ਕਿਸਮ ਦਾ ਰੰਗ ਦਿੱਤਾ ਜਿਹਦੇ ਵਿੱਚ ਰਵਾਇਤੀ ਜ਼ਿੰਦਗੀ ਜਿਉਣ ਦੇ ਤੌਰ ਤਰੀਕਿਆਂ ਦੇ ਵਿੱਚ ਵੀ ਉਹ ਗੀਤ ਪੁਰਾਣੇ ਹੁੰਦੇ ਹੋਏ ਵੀ ਮਾਡਰਨ ਲੱਗਦੇ ਰਹੇ ਅਤੇ ਅੱਜ ਵੀ ਬਹੁਤ ਸਾਰੇ ਲੋਕ ਉਸ ਨੂੰ ਆਪਣੀਆਂ ਮਾਡਰਨ ਧੁਨਾਂ ਦੇ ਵਿੱਚ ਮਿਕਸ ਕਰਕੇ ਵੀ ਜਿਉਣ ਗਾਉਣ ਦੀ ਗੱਲ ਕਰਦੇ ਆ ਉਸਨੇ ਡਿਊਟ ਜਿਹੜੇ ਦੁਗਾਣੇ ਸੀਗੇ ਉਹਨਾਂ ਨੂੰ ਭੰਗੜਾ ਰੂਪੀ ਸਟਾਈਲ ਦੇ ਵਿੱਚ ਗਾਇਆ ਉਹਦੇ ਵਿੱਚ ਰੋਮਾਂਸ ਦੀ ਜਿਹੜੀ ਰੋਮਾਂਟਿਕ ਬੈਲਡ ਜਿਹਨੂੰ ਕਹਿੰਦੇ ਹਾਂ ਅਸੀਂ ਇੱਕ ਨਵੀਂ ਕਿਸਮ ਦਾ ਰੋਮਾਂਸ ਜਿਹੜਾ ਕਿ ਉਹ ਸ਼ੁਰੂ ਹੋਇਆ ਇੱਕ ਗਿੱਧੇ ਦੀ ਜਿਹੜੀ ਕਲਚਰਲ ਫੋਕ ਬੀਟ ਸੀਗੀ ਉਹ ਇੱਕ ਮਾਡਰਨ ਮਿਊਜ਼ਿਕ ਦੇ ਵਿੱਚ ਬਣ ਕੇ ਸਾਹਮਣੇ ਆਈ ਅਤੇ ਇਹੋ ਜਿਹੀਆਂ ਬੀਟਸ ਨੂੰ ਉਹਦੇ ਬਹੁਤ ਸਾਰੇ ਗੀਤਾਂ ਦੀਆਂ ਧੁਨਾਂ ਨੂੰ ਈਵਨ ਮਿਸ ਪੂਜਾ ਦੇ ਆਪਣੇ ਗੀਤਾਂ ਨੂੰ ਵੀ ਉਹਦੇ ਜਿਹੜੀ ਬਾਲੀਵੁੱਡ ਦੇ ਵਿੱਚ ਵੀ ਗਏ ਖਾਸ ਤੌਰ 'ਤੇ 2012 'ਚ ਉਹਦੀ ਜਿਹੜੀ ਫਿਲਮ ਕੋਕਟੇਲ ਦੇ ਵਿੱਚ ਜਿਹੜਾ ਗੀਤ ਸੀਗਾ ਟਾਈਟਲ ਸੌਂਗ ਸੀਗਾ ਉਹਦੇ ਵਿੱਚ ਵੀ ਇਹ ਕੰਟਰੀਬਿਊਸ਼ਨ ਹੋਈ ਮਿਸ ਪੂਜਾ ਖਾਸ ਵਰਗ ਦੇ ਖਾਸ ਉਮਰ ਦੇ ਲੋਕਾਂ ਦੀ ਇੱਕ ਪਛਾਣ ਹੈ ਇਹ ਅੱਜ ਕੱਲ੍ਹ ਉਹ ਵਿਕਟੋਰੀਆ ਦੇ ਵਿੱਚ ਨੇ ਪਰ ਆਸ ਕੀਤੀ ਜਾਂਦੀ ਹੈ ਕਿ ਅਜੇ ਵੀ ਜਿਹੜੀ ਆਉਣ ਵਾਲੀ ਨੌਜਵਾਨ ਇੱਥੋਂ ਦੀ ਵੱਡੀ ਹੋ ਰਹੀ ਪੀੜ੍ਹੀ ਹੈ ਉਹ ਵੀ ਇਸ ਨੂੰ ਆਪਣੇ ਅੰਦਾਜ਼ ਦੇ ਵਿੱਚ ਦੇਖਦੀ ਹੈ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਹੈ ਮੈਂ ਸਮਝਦਾ ਕਿ ਮਿਡ ਦੋ ਹਜ਼ਾਰ ਜਿਹੜੇ ਮਤਲਬ 21ਵੀਂ ਸਦੀ ਦੇ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜਿਹੜੀ ਮਿਊਜ਼ਿਕ ਇੰਡਸਟਰੀ ਵੱਡੇ ਪੱਧਰ 'ਤੇ ਜਦੋਂ ਸੋਲੋ ਮਿਊਜ਼ਿਕ ਗਾਇਕਾਂ ਵੱਲ ਚਲੀ ਗਈ ਸੀ ਅਤੇ ਮਿਸ ਪੂਜਾ ਨੇ ਦੁਗਾਣੇ ਗਾਉਣ ਦਾ ਜਿਹੜਾ ਰਿਵਾਜ਼ ਸੀਗਾ ਉਹ ਪੈਦਾ ਕੀਤਾ ਅਤੇ ਬਹੁਤ ਸਾਰੇ ਅੱਜ ਵੀ ਮੰਨਿਆ ਜਾਂਦਾ ਕਿ ਕੋਈ ਵੀ ਉਹ ਸਿੰਗਰ ਉਦੋਂ ਤੱਕ ਸਫਲ ਨਹੀਂ ਜਦੋਂ ਉਹ ਮਿਸ ਪੂਜਾ ਦੇ ਨਾਲ ਦੁਗਾਣਾ ਨਹੀਂ ਗਾਉਂਦਾ ਅਤੇ ਉਸ ਦੀ ਜਿਹੜੀ ਸੰਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡੀ ਦੇਣ ਹੈ ਬਹੁਤ ਵੱਡਾ ਜਿਹੜਾ ਪੱਧਰ ਹੈ ਮੈਂ ਸਮਝਦਾ ਉਹ 'ਚ ਮਿਸ ਪੂਜਾ ਅਤੇ ਕਰਮਜੀਤ ਪੁਰੀ ਦੀ ਜਿਹੜੀ ਜੋੜੀ ਨੇ ਗੀਤ ਜਦੋਂ ਬਣਾਏ ਉਹ ਵੱਡੇ ਪੱਧਰ 'ਤੇ ਗਲੋਬਲ ਪੰਜਾਬ ਦੇ ਉੱਤੇ ਜਿਹੜੇ ਵੱਡੇ ਪੱਧਰ 'ਤੇ ਛਾਏ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿੱਚ ਇਹ ਦੋਵੇਂ ਤਰ੍ਹਾਂ ਦੇ ਗੀਤ ਰਹੇ ਗੀਤਾਂ ਦੇ ਵਿੱਚ ਕਾਲਜਾਂ ਦੇ ਮੁੰਡੇ ਕੁੜੀਆਂ ਦੀਆਂ ਕਹਾਣੀਆਂ ਵੀ ਨੇ ਗੀਤਾਂ ਦੇ ਵਿੱਚ ਉਹ ਰੰਗ ਵੀ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਮੁੰਡੇ ਕੁੜੀਆਂ ਕਾਲਜ ਪੜ੍ਹਦੇ ਨੇ ਨਵੇਂ ਨਵੇਂ ਉਹ ਪਿੰਡੋਂ ਸ਼ਹਿਰ ਨੂੰ ਜਾਂਦੇ ਨੇ ਅਤੇ ਸ਼ਹਿਰ ਤੋਂ ਫਿਰ ਅੱਗੇ ਚੰਡੀਗੜ੍ਹ ਗੇੜੀ ਮਾਰਦੇ ਆ ਇਹੋ ਜਿਹੀਆਂ ਗੱਲਾਂ ਉਹਦੇ ਗੀਤਾਂ ਦੇ ਵਿੱਚ ਬਹੁਤ ਨੇ ਅਤੇ ਅਗਲਾ ਗੀਤ ਸੁਣਦੇ ਹਾਂ ਫਿਰ ਗੱਲਬਾਤ ਅੱਗੇ ਕਰਾਂਗੇ

0: ਮਿਸ ਪੂਜਾ ਦਾ ਗੀਤ ਤੁਸੀਂ ਸੁਣ ਰਹੇ ਆ ਮੈਂ ਗੱਲ ਕਰ ਰਿਹਾ ਸੀ ਕਿ ਕਲਚਰਲ ਰੈਵੋਲੂਸ਼ਨ ਦੀ ਗੱਲ ਜਿਹੜੀ ਮਿਸ ਪੂਜਾ ਦੇ ਗੀਤਾਂ ਦੇ ਵਿੱਚ ਨਜ਼ਰ ਆਉਂਦੀ ਉਹ ਉੱਥੋਂ ਦੇ ਮੁੰਡੇ ਕੁੜੀਆਂ ਨੂੰ ਜਵਾਨ ਹੋ ਰਹੇ ਮੁੰਡੇ ਕੁੜੀਆਂ ਨੂੰ ਆਪਣੇ ਜੀਵਨ ਜ਼ਿੰਦਗੀ ਦੇ ਆਪਣੇ ਉਹ ਦਿਨ ਯਾਦ ਕਰਕੇ ਵੀ ਸੋਚਣ ਨੂੰ ਜੀ ਕਰਦਾ ਜਦੋਂ ਕਿਤੇ ਉਹ ਪੜ੍ਹਦੇ ਪੜ੍ਹਦੇ ਆਸਟ੍ਰੇਲੀਆ ਵੱਲ ਨੂੰ ਆ ਗਏ ਅਤੇ ਕੁਛ ਗੀਤ ਖਾਸ ਤੌਰ 'ਤੇ ਜਿਹਦੇ ਵਿੱਚ ਉਹ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਮਿਲ ਜਾਂਦੇ ਆ ਮੁੰਡੇ ਕੁੜੀਆਂ ਮਿਲ ਕੇ ਇੱਕ ਦੂਜੇ ਨੂੰ ਤਾਨੇ ਤਾਂ ਨਹੀਂ ਮੈਂ ਕਹਿੰਦਾ ਇੱਕ ਦੂਜੇ ਨੂੰ ਅੱਗੋਂ ਮਿਲਣ ਦੇ ਜ਼ਿੰਦਗੀ ਬਣਾਉਣ ਦੇ ਸੁਪਨੇ ਦੇਖਦੇ ਆ ਉਹੋ ਜਿਹੇ ਗੀਤਾਂ ਦੀਆਂ ਧੁਨਾਂ ਵੀ ਮਿਸ ਪੂਜਾ ਦੇ ਗੀਤਾਂ 'ਚ ਅਕਸਰ ਦੇਖਣ ਨੂੰ ਮਿਲਦੀਆਂ ਨੇ
1: ਠੀਕ ਆ ਉੱਥੇ ਤਾਂ
0: ਪ੍ਰੀਤ ਬਰਾੜ ਨਾਲ ਉਹਦਾ ਗੀਤ

ਜੀ ਹਾਂ ਪੰਜਾਬ ਦੇ ਇੱਕ ਖਾਸ ਵਰਗ ਦੀ ਇਹ ਮੰਗ ਹਮੇਸ਼ਾ ਹੀ ਰਹੀ ਜਿੱਥੇ ਪਿੰਡੋਂ ਆ ਕੇ ਸ਼ਹਿਰ ਜਾਣਾ ਅਤੇ ਸ਼ਹਿਰੋਂ ਵੀ ਫਿਰ ਅੱਗੇ ਜੇ ਚੰਡੀਗੜ੍ਹ ਜਾਣਾ ਉਹਨਾਂ ਦੇ ਲਈ ਸਭ ਤੋਂ ਵੱਡੀ ਅਚੀਵਮੈਂਟ ਇਹੀ ਹੈ ਅੱਜ ਵੀ ਪੰਜਾਬੀ ਚੰਡੀਗੜ੍ਹ ਤਾਂ ਆ ਜਾਣਗੇ ਅਤੇ ਚੰਡੀਗੜ੍ਹ ਤੋਂ ਬਾਅਦ ਜੇ ਦਿੱਲੀ ਅਤੇ ਦੂਜੇ ਸ਼ਹਿਰਾਂ 'ਚ ਉਹਨਾਂ ਦੀ ਕੋਈ ਬਹੁਤੀ ਪ੍ਰੈਫਰੈਂਸ ਨਹੀਂ ਹੁੰਦੀ ਅਤੇ ਜੇ ਹੋਏਗੀ ਤਾਂ ਫਿਰ ਆਸਟ੍ਰੇਲੀਆ ਕਨੇਡਾ ਹੀ ਹੋਏਗੀ ਜਾਂ ਅਮਰੀਕਾ ਹੋਏਗੀ ਬਾਹਰ ਜਿੱਥੇ ਮਰਜ਼ੀ ਲੈ ਜਾਓ ਜਾਂ ਫਿਰ ਪੰਜਾਬ ਅਤੇ ਚੰਡੀਗੜ੍ਹ ਮੈਂ ਸਮਝਦਾ ਇਹ ਇੱਕ ਕਰੈਕਟਰ ਜਿਹੜਾ ਇੱਕ ਪੱਤਰ ਜੋ ਤੁਸੀਂ ਦੇਖਦੇ ਹੋ ਉਹ ਮਿਸ ਪੂਜਾ ਦੇ ਗੀਤਾਂ ਦੇ ਵਿੱਚ ਅਕਸਰ ਸਾਨੂੰ ਨਜ਼ਰ ਆਉਂਦਾ ਇੱਕ ਹੋਰ ਗੀਤ ਜੋ ਸਾਡੀ ਪੰਜਾਬੀ ਰਹਿਣੀ ਬਹਿਣੀ ਨੂੰ ਬਹੁਤ ਨੇੜੇ ਹੈ ਰਹਿਣੀ ਸਹਿਣੀ ਦਾ ਬੜਾ ਨੇੜੇ ਹੈ ਕਹਿੰਦੇ ਜੱਟ ਅਤੇ ਲੜਾਈ ਮੁੱਲ ਲੈਣ ਨੂੰ ਫਿਰਦਾ ਉਹਦਾ ਕਾਰਨ ਸਾਡੇ ਜ਼ਮੀਨਾਂ ਦੇ ਮਸਲੇ ਵੱਟ ਦੇ ਮਸਲੇ ਪਾਣੀਆਂ ਦੇ ਵੰਡ ਦੇ ਮਸਲੇ ਘਰਾਂ 'ਚ ਜ਼ਮੀਨ ਵੰਡ ਨੂੰ ਲੈ ਕੇ ਵੱਡੇ ਮਸਲੇ ਖਾਨਦਾਨੀ ਰਿਸ਼ਤੇ ਜਿਹੜੇ ਮਸਲੇ ਇਹਨਾਂ ਮਸਲਿਆਂ 'ਚ ਬਣਦੇ ਰਹੇ ਮਿਸ ਪੂਜਾ ਅਤੇ ਪ੍ਰੀਤ ਬਰਾੜ ਦਾ ਗੀਤ ਵੈਲੀ ਬਣ ਮਿੱਤਰਾ ਸਾਡੇ ਆਪਣੇ ਸਮਾਜ ਦੇ ਖਾਸ ਪਹਿਲੂ ਜਿਸ ਨੂੰ ਵੈਲੀ ਪੁਣਾ ਬਾਗੀ ਹੋਣਾ ਬਗਾਵਤ ਕਰਨੀ ਕੁਛ ਲੋਕ ਇਹਨੂੰ ਜੱਟਵਾਦ ਵਾਧੂ ਦਾ ਸੱਭਿਆਚਾਰ ਵੀ ਮੰਨਦੇ ਨੇ ਇਹ ਗੀਤ ਸਾਡੀ ਥੋੜ੍ਹੀ ਬਹੁਤੀ ਬੇਫਿਕਰੀ ਅਤੇ ਪੰਜਾਬੀ ਬਰੇਵਰੀ ਜਾਂ ਬਹਾਦਰੀ ਜਾਂ ਰੋਭ ਵਾਲੇ ਸਮਾਜ ਨੂੰ ਦਰਸਾਉਂਦੀ ਆ ਲੜਾਈ ਝਗੜੇ ਤਾਕਤ ਨੂੰ ਅਕਸਰ ਅਸੀਂ ਆਪਣੀ ਸਫਲਤਾ ਨੂੰ ਸਾਹਮਣੇ ਰੱਖ ਕੇ ਰੱਖਦੇ ਹਾਂ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀ ਆਜ਼ਾਦ ਨਾ ਸੁਭਾਅ ਦੇ ਮਾਲਕ ਰਹੇ ਉਹਨਾਂ ਨੇ ਗੋਰਿਆਂ ਦੇ ਬਣਾਏ ਹੋਏ ਕੋਰਟ ਕਚਹਿਰੀਆਂ ਦੇ ਮਸਲੇ ਨੂੰ ਟਿੱਚ ਜਾਣਿਆ ਅਤੇ ਰੋਭ ਨਾ ਕਿਹਾ ਕਿ ਸਾਡੇ 'ਤੇ ਇਹਦਾ ਰੋਭ ਨਾ ਪਾ ਕੇਸ ਵੱਧ ਕੇਸ ਚੱਲਦੇ ਹੋਣ ਅਤੇ ਅਸੀਂ ਓਡੇ ਵੱਡੇ ਮੰਨੇ ਜਾਂਦੇ ਹਾਂ ਕੁਲਵਿੰਦਰ ਢਿੱਲੋਂ ਦਾ ਗਾਣਾ ਕਚਹਿਰੀਆਂ 'ਚ ਮੇਲੇ ਲੱਗਦੇ ਉਹਦਾ ਮਤਲਬ ਇਸੇ ਦੀ ਸਾਡੇ ਇਸੇ ਪ੍ਰਦਰਸ਼ਨ ਨੂੰ ਇਸੇ ਸਮਾਜੀ ਸਮਾਜ ਨੂੰ ਜੋੜ ਕੇ ਪੇਸ਼ ਕਰਦਾ ਦਿਖਾਇਆ ਜਾਂਦਾ ਹੈ ਸਾਡਾ ਸਮਾਜਿਕ ਰੁਤਬਾ ਆਪਣਾ ਦਬਦਬਾ ਬਣਾਉਣ ਵਿੱਚ ਹੈ ਅਤੇ ਦਬਦਬਾ ਬਣਾਉਣ ਲਈ ਕਚਹਿਰੀਆਂ 'ਚ ਜਾਣਾ ਵੈਲੀ ਬਣਨਾ ਆਮ ਜਿਹੀ ਗੱਲ ਹੈ ਪ੍ਰੀਤ ਬਰਾੜ ਨਾਲ ਮਿਸ ਪੂਜਾ ਦਾ ਗੀਤ ਕਹਾਣੀ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਕੁਛ ਹੋਰ ਹੈ ਪਰ ਗੀਤ ਦੇ ਬੋਲ ਜੋ ਗੀਤ ਜਿਸ ਪਾਸੇ ਲੈ ਕੇ ਜਾਂਦਾ ਹੈ ਸਾਡੇ ਮਨ ਦੇ ਵਿੱਚ ਜੋ ਪਿਕਚਰ ਬਣਦੀ ਹੈ ਉਹ ਕੁਛ ਹੋਰ ਹੈ ਔਫਕੋਰਸ ਇਹ ਸਾਡੇ ਪੇਂਡੂ ਅਤੇ ਅਰਧ ਸ਼ਹਿਰੀ ਮਾਹੌਲ ਵਿੱਚ ਜਿਹੜੀਆਂ ਇਹ ਗੀਤ ਬਹੁਤ ਪ੍ਰਚਲਿਤ ਹੈ ਅਤੇ ਸਾਡੀ ਜਿਹੜੀ ਮਰਦਾਨਗੀ ਪ੍ਰਭਾਵ ਸਮਾਜ ਹੈ ਉਹਦੇ ਵਿੱਚ ਇਹਦੀ ਡੋਮੀਨੇਸ਼ਨ ਨੂੰ ਗੱਲ ਕਰਦਾ ਪੰਜਾਬ ਵਿੱਚ ਵੈਰ ਦਾ ਮਤਲਬ ਇੱਕ ਬਹੁਤ ਵੱਡੀ ਦੁਸ਼ਮਣੀ ਨਹੀਂ ਬਲਕਿ ਇੱਕ ਸਫਲਤਾ ਦਾ ਨਤੀਜਾ ਆ ਇਹ ਲੰਮਾ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਦਾ ਵੀ ਇੱਕ ਰੂਪ ਅਸੀਂ ਮੰਨ ਲੈਂਦੇ ਹਾਂ ਖਾਨਦਾਨੀ ਰੰਜਿਸ਼ਾਂ ਵੀ ਕੁਛ ਹੱਦ ਤੱਕ ਹੈਗੀਆਂ ਨੇ ਪਰ ਬਹੁਤ ਵਾਰੀ ਇਹਨੂੰ ਇਹ ਸਨਮਾਨ ਔਰ ਬਦਲੇ ਦੀ ਕਾਰਵਾਈ 'ਚ ਲਿਆ ਗਿਆ ਓਨਰ ਜਿਹੜਾ ਆ ਉਹਦੇ ਨਾਲ ਰੱਖ ਕੇ ਦੇਖਿਆ ਜਾ ਸਕਦਾ ਦਰਅਸਲ ਇਹ ਗੀਤ ਸਾਡੀ ਇੱਕ ਕਿਸਮ ਦੀ ਪੰਜਾਬੀ ਮਾਨਸਿਕਤਾ ਦੇ ਬਹੁਤ ਨੇੜੇ ਹੋ ਕੇ ਲਿਖਿਆ ਗਿਆ ਅਤੇ ਜਦੋਂ ਕਿਤੇ ਅਜੋਕੇ ਸਮੇਂ ਦੇ ਵਿੱਚ ਅਸੀਂ ਇੱਥੇ ਕਰੜੀਆਂ ਮਿਹਨਤਾਂ ਆਸਟ੍ਰੇਲੀਆ 'ਚ ਕਰਦੇ ਹਾਂ ਜਦੋਂ ਸਾਨੂੰ ਲੱਗਦਾ ਤਾਂ ਫਿਰ ਸਾਨੂੰ ਵੀ ਅੰਦਰੋਂ ਗੁੱਸਾ ਉਬਾਲ ਖਾਂਦਾ ਲੱਗਦਾ ਜੋਸ਼ ਆਉਂਦਾ ਲੱਗਦਾ ਕਿ ਵੈਲੀ ਬਣਨਾ ਪੈਣਾ ਅਤੇ ਇਸ ਗੀਤ ਦੇ ਵਿੱਚ ਉਸਦੀ ਸਾਥਣ ਉਹਨੂੰ ਕਹਿੰਦੀ ਹੈ ਵੀ ਤੂੰ ਹੁਣ ਵਾਲੀ ਬਣ ਹੁਣ ਬਹੁਤ ਕੁਛ ਅਸੀਂ ਸਹਿ ਲਿਆ ਅਤੇ ਇਹ ਤੋਂ ਬਾਅਦ ਅਸੀਂ ਕੁਛ ਸਹਿ ਨਹੀਂ ਸਕਦੇ ਸੋ ਗੀਤ ਤਾਂ ਗੀਤ ਹੀ ਹੁੰਦਾ ਸੁਣੋ ਅਤੇ ਆਨੰਦ ਲਓ

ਵੈਲੀ ਬਣ ਮਿੱਤਰਾ ਪੰਜਾਬ ਦੀ ਉਸ ਮਾਨਸਿਕਤਾ ਨੂੰ ਦਰਸਾਉਂਦਾ ਗੀਤ ਤੁਸੀਂ ਸੁਣਿਆ ਤੇ ਗੱਲ ਭਾਵੇਂ ਦੁਸ਼ਮਣੀ ਦੀ ਹੈ ਗੱਡੀਆਂ ਨਾਲ ਪਿਆਰ ਦੀ ਹੈ ਹਥਿਆਰਾਂ ਨਾਲ ਪਿਆਰ ਦੀ ਹੈ ਗੱਲ ਪੰਜਾਬ ਦੀ ਮਾਨਸਿਕਤਾ ਬਹਾਦਰੀ ਦਾ ਪ੍ਰਤੀਕ ਕਰਦੀ ਹੈ ਮੈਂ ਜਿਵੇਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਣਾ ਪਹਿਲਾ ਗੀਤ ਝੋਨਾ ਸੁਣਾਇਆ ਸੀਗਾ ਤੇ ਝੋਨਾ ਗੀਤ ਮੈਂ ਸਮਝਦਾ ਕਿ ਉਹਦੇ ਉੱਤੇ ਪੰਜਾਬ ਦੀ ਪੂਰੀ ਆਰਥਿਕਤਾ ਖੜੀ ਹੈ ਭਾਵੇਂ ਕਿ ਉਹ ਗੀਤ ਨੂੰ ਅਸੀਂ ਇੱਕ ਹੋਰ ਅੰਦਾਜ਼ ਵਿੱਚ ਵੇਖਦੇ ਹਾਂ ਪਰ ਗੀਤ ਦੇ ਵਿੱਚ ਲਿਖੇ ਬੋਲ ਲਿਖੀਆਂ ਲਾਈਨਾਂ ਉਹ ਸਾਡੇ ਪੰਜਾਬ ਦੀ ਤਰਾਸਦੀ ਜੱਟਾਂ 'ਚ ਨੇ ਲਏ ਕਰਜ਼ੇ ਅਤੇ ਮਹਿੰਗੀ ਹੋ ਕੇ ਫਸਲ ਦੇ ਭਾਅ ਨਾ ਮਿਲਣਾ ਸਾਡੀ ਸਾਰੀ ਪੰਜਾਬ ਦੀ ਕਹਾਣੀ ਨੂੰ ਦਸਾਉਂਦਾ ਆ ਝੋਨਾ ਗੀਤ ਇਹ ਵੀ ਹੋ ਗਿਆ ਸੀ ਕਿ ਝੋਨੇ ਤੋਂ ਬਾਅਦ ਉਹਦਾ ਝੋਨਾ 2 ਵੀ ਗਾਉਣਾ ਉਹਦਾ ਜਵਾਬ ਵੀ ਆਇਆ ਅਤੇ ਬਹੁਤ ਸਾਰੇ ਹੋਰ ਕਲਾਕਾਰਾਂ ਨੇ ਵੀ ਇਸੇ ਤਰਜ਼ ਦੇ ਉੱਤੇ ਪੰਜਾਬ ਦੀ ਆਰਥਿਕਤਾ ਨੂੰ ਸਾਹਮਣੇ ਰੱਖ ਕੇ ਵੀ ਗੀਤ ਗਾਏ ਕਰਮਜੀਤ ਹੋਰੀ ਇਹ ਦੱਸਦੇ ਨੇ ਵੀ ਜਦੋਂ ਇਹ ਗੀਤ ਲਿਖਿਆ ਸੀ ਤਾਂ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਪਸੰਦ ਨਹੀਂ ਸੀ ਬਹੁਤ ਸਾਰੇ ਮਿਊਜ਼ਿਕ ਕੰਪਨੀਜ਼ ਇਹ ਦੇਖਦੇ ਸਨ ਵੀ ਇਹ ਕੀ ਗੀਤ ਹੋਇਆ ਵੀ ਕਦੇ ਝੋਨੇ ਦੇ ਉੱਤੇ ਵੀ ਗੀਤ ਲਿਖਿਆ ਜਾ ਸਕਦਾ ਪਰ ਗੀਤ ਦੀ ਮਕਬੂਲੀਅਤ ਇੰਨੀ ਹੋਈ ਕਿ ਮੈਂ ਸਮਝਦਾ ਅੱਜ ਵੀ ਕੋਈ ਪ੍ਰੋਗਰਾਮ ਝੋਨੇ ਤੋਂ ਬਿਨਾਂ ਸਾਨੂੰ ਅਧੂਰਾ ਹੀ ਲੱਗਦਾ ਆ ਅਤੇ ਇਹ ਵੀ ਇੱਕ ਝੋਨੇ ਦਾ ਰੂਪ ਦੇਖਦੇ ਹਾਂ ਸੁਣੋ

जी हाँ ਤੁਸੀਂ ਸੁਣਿਆ ਇਹ ਝੋਨੇ ਦਾ ਦੂਜਾ ਰੂਪ ਸੀਗਾ ਤੇ ਹਰ ਗੀਤ ਨੂੰ ਹਰ ਵਣਗੀ ਨੂੰ ਉਹਨਾਂ ਨੇ ਬੜੇ ਸਹਿਜੇ ਤਰੀਕੇ ਨਾਲ ਪੰਜਾਬ ਦੇ ਪੰਜਾਬੀਆਂ ਦੀ ਸਾਡੀ ਤਰਾਸਦੀ ਵੀ ਨਜ਼ਰ ਆਉਂਦੀ ਹੈ ਸਰਕਾਰਾਂ ਨੇ ਇਹ ਹੁਕਮ ਕਿਉਂ ਦੇਣੇ ਪਏ ਕਿ ਤੁਸੀਂ ਝੋਨਾ ਲੇਟ ਲਾਉਣਾ ਜਾਂ ਝੋਲਾ ਅੱਗੇ ਪਿੱਛੇ ਲਾਉਣਾ ਅਤੇ ਅੱਜ ਕੱਲ੍ਹ ਹੁਣ ਪਰਾਲੀ ਸੜਨ 'ਤੇ ਵੀ ਰੋਕਾ ਲਾਉਣ ਦੀ ਗੱਲ ਹੁੰਦੀ ਹੈ ਸਜ਼ਾਵਾਂ ਦੇਣ ਦੀ ਗੱਲ ਹੁੰਦੀ ਹੈ ਪੰਜਾਬ ਦੀ ਆਰਥਿਕਤਾ ਮਿਸ ਪੂਜਾ ਦੇ ਗੀਤਾਂ ਦੇ ਵਿੱਚ ਨਜ਼ਰ ਆਉਂਦੀ ਹੈ

ਡਾਕਟਰ ਜੀਉਸ ਨੂੰ ਵੀ ਇਹ ਕਹਿਣਾ ਪਿਆ ਕਿ ਮੇਰੀ ਜ਼ਿੰਦਗੀ ਦਾ ਇੱਕੋ ਸੁਪਨਾ ਰਿਹਾ ਕਿ ਮੈਂ ਸਪੂਜਨ ਨਾਲ ਗੀਤ ਗਾਵਾਂ ਪੇਨ ਕਿਲਰ ਗੀਤ ਡਾਕਟਰ ਜੀਉਸ ਦੇ ਬਿਲਕੁਲ ਵੱਖਰੇ ਸਟਾਈਲ ਦੇ ਵਿੱਚ ਤੁਸੀਂ ਮਿਸ ਪੂਜਾ ਦੇ ਬਾਕੀ ਗੀਤਾਂ ਨਾਲੋਂ ਮਿਲਦਾ ਜੁਲਦਾ ਹੈ ਪਰ ਸੰਗੀਤ ਦੀ ਲੈ ਸੰਗੀਤ ਦੀ ਬਣਤਰ ਬਿਲਕੁਲ ਵੱਖਰੀ ਹੈ ਪੰਜਾਬ ਵੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਰਹੇ ਨੇ ਫੌਜੀ ਅਤੇ ਫੌਜੀਆਂ ਵੱਲੋਂ ਜਾਂ ਫੌਜੀਆਂ ਦੀ ਯਾਦ ਦੇ ਵਿੱਚ ਕੋਈ ਮਿਸ ਪੂਜਾ ਦਾ ਗਾਣਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਇਹ ਗੀਤ ਅਮਰਜੀਤ ਬਾਈ ਅਤੇ ਮਿਸ ਪੂਜਾ ਦਾ ਸੁਪਰਹਿਟ ਪੰਜਾਬੀ ਗਾਣਾ ਆ ਮੇਰੇ ਸਮਝਦਾ ਕਿ ਅਤੇ ਗੀਤ ਦੇ ਵਿੱਚ ਬਹੁਤ ਸਾਰੇ ਬੋਲ ਐਸੇ ਨੇ ਕਿ ਬੰਦਾ ਹੁਣ ਫੌਜ 'ਚ ਗਿਆ ਆ ਅਤੇ ਪਿੱਛੇ ਆਪਣੇ ਮਹਿਬੂਬਾ ਨੂੰ ਆਪਣੀ ਘਰਵਾਲੀ ਨੂੰ ਆਪਣੀ ਸਾਥਣ ਨੂੰ ਯਾਦ ਕਰਦਾ ਆ ਅਤੇ ਫਿਰ ਉਸ ਦੀ ਸੰਗੀਤਮਈ ਲਹਿਰ ਦੇ ਵਿੱਚ ਕੀ ਖਬਰ ਆਉਂਦੀ ਹੈ ਇਹ ਵੀ ਗੀਤ ਸੁਣਦੇ ਹਾਂ ਮਿਸ ਪੂਜਾ ਦੇ ਗੀਤਾਂ ਦੇ ਵਿੱਚ ਹਰ ਤਰ੍ਹਾਂ ਦੀ ਵਣਗੀ ਹੈਗੀ ਆ ਅਤੇ ਹਰ ਵਣਗੀ ਦੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਸਿੰਗਰ ਰਿਹਾ ਹੋਊਗਾ ਜਿਹਨੇ ਹਿੱਟ ਹੋਣ ਲਈ ਮਿਸ ਪੂਜਾ ਦੇ ਨਾਲ ਡਿਊਟ ਜਾਂ ਦੁਗਾਣੇ ਨਾ ਗਾਏ ਹੋਣ ਪਰ ਇੱਥੇ ਇਹ ਵੀ ਗੱਲ ਵਰਣਨਯੋਗ ਹੈ ਕਿ ਮਿਸ ਪੂਜਾ ਦੇ ਗੀਤਾਂ ਦੇ ਵਿੱਚ ਪੰਜਾਬ ਦਾ ਸਮਾਜਿਕ ਰੂਪ ਬਦਲਦਾ ਬਣਦਾ ਟੁੱਟਦਾ ਭੱਜਦਾ ਨਜ਼ਰ ਵੀ ਆਉਂਦਾ ਹੈ ਜੀ ਹਾਂ ਫੌਜੀ ਗੀਤ

ਅੱਖਾਂ ਵਿੱਚ ਵੈਰ ਪਾ ਲਿਆ ਜਦੋਂ ਦਾ ਹੋ ਗਿਆ ਫੌਜ ਵਿੱਚ ਭਰਤੀ। ਵਾਹ ਜੀ ਵਾਹ, ਤੁਸੀਂ ਸੁਣਿਆ ਗੀਤ। ਮਿਸ ਪੂਜਾ ਦੇ ਗੀਤਾਂ ਵਿੱਚ ਮੈਂ ਸਮਝਦਾ ਕਿ ਬਹੁਪੱਖੀ ਰੰਗੀਨ ਤਸਵੀਰ ਨਜ਼ਰ ਆਉਂਦੀ ਆ, ਅਤੇ ਉਹ ਤਸਵੀਰ ਸਾਡੀ ਆਪਣੀ ਅਲੱਗ ਅਲੱਗ ਚੋਇਸ, ਅਲੱਗ ਅਲੱਗ ਵੇਲੇ, ਅਲੱਗ ਅਲੱਗ ਸਮੇਂ, ਅਲੱਗ ਅਲੱਗ ਉਮਰ ਦੇ ਅਲੱਗ ਅਲੱਗ ਲੋਕਾਂ ਦਾ ਰੂਪ ਪੇਸ਼ ਕਰਦੀ ਹੈ। ਨਾ ਤਾਂ ਇਹ ਪੂਰੀ ਤਰ੍ਹਾਂ ਪੁਰਾਣਾ ਆ ਅਤੇ ਨਾ ਇਹ ਪੂਰੀ ਤਰ੍ਹਾਂ ਮਾਡਰਨ ਆ। ਮਿਸ ਪੂਜਾ ਦੇ ਗੀਤਾਂ ਦੇ ਵਿਚਲਾ ਪੰਜਾਬ ਸੰਗੀਤ, ਉਹ ਇੱਕ ਮਿਕਸਚਰ ਸੰਗੀਤ ਹੈ ਜਿਹਦੇ ਵਿੱਚ ਪੇਂਡੂ ਅਤੇ ਸ਼ਹਿਰੀ ਸੁਮੇਲ ਵੀ ਹੈਗਾ। ਪੰਜਾਬੀ ਸੱਭਿਆਚਾਰੀ ਦਾ ਪੇਂਡੂ ਮੂਲ, ਖੇਤੀਬਾੜੀ, ਪਹਿਰਾਵਾ, ਸਾਂਝੇ ਪਰਿਵਾਰ, ਇਹੋ ਦਾ ਜ਼ਿਕਰ ਬਹੁਤ ਹੁੰਦਾ। ਇਸ ਤੋਂ ਇਲਾਵਾ ਮਹਿੰਗੀਆਂ ਗੱਡੀਆਂ, ਸ਼ਹਿਰੀ ਰਹਿਣ ਸਹਿਣ ਦਾ ਵੀ ਉਹਨਾਂ ਦਾ ਜਿਹੜਾ ਮਾਡਰਨ ਤਰੀਕਾ ਆ ਉਹ ਨਜ਼ਰ ਆਉਂਦਾ। ਦੂਜਾ ਵੱਡਾ ਜਿਹੜਾ ਰੂਪ ਮੈਨੂੰ ਨਜ਼ਰ ਆਉਂਦਾ ਆ ਉਹ ਮਿਸ ਪੂਜਾ ਦੇ ਗੀਤਾਂ ਦੇ ਵਿੱਚ ਵੱਡਾ ਦਬਦਬਾ ਰੋਬ, ਅਤੇ ਉਹਦੇ ਵਿੱਚ ਪੂਰਾ ਜੱਟਵਾਦ ਵਰਗਾ ਲੜਾਈ ਝਗੜੇ ਜ਼ਮੀਨਦਾਰ ਦਾ, ਅਤੇ ਉਹਦੇ ਉੱਤੇ ਫਖਰ ਕਰਨ ਦੀ ਗੱਲ ਜ਼ਰੂਰ ਨਜ਼ਰ ਆਉਂਦੀ ਹੈ। ਇਹ ਸਾਡੀ ਪੰਜਾਬੀ ਮਾਨਸਿਕਤਾ ਦਾ ਇੱਕ ਵੱਡਾ ਔਰ ਖੁੱਲ੍ਹ ਕੇ ਪ੍ਰਗਟਾਵਾ ਆ। ਮਰਦ ਔਰਤ ਦੀ ਭੂਮਿਕਾ ਬਾਰੇ ਵੀ ਉਸਦੇ ਗੀਤਾਂ ਵਿੱਚ ਅਕਸਰ ਆਉਂਦਾ ਆ। ਪ੍ਰੇਮਿਕਾ ਜਾਂ ਸਾਥਣ ਵਜੋਂ ਅਕਸਰ ਉਹ ਆਪਣੇ ਗੀਤਾਂ ਵਿੱਚ ਦਿਖਾਇਆ ਜਾਂਦਾ। ਸਾਥਣ ਉਹਨੂੰ ਵੈਲੀ ਬਣਨ ਦੀ ਗੱਲ ਵੀ ਕਰਦੀ ਆ, ਪ੍ਰੇਮ ਦੇ ਬਹਾਦਰੀ ਦੀ ਗੱਲ ਵੀ ਕਰਦੀ ਆ। ਬਾਕੀ ਰਹੀ ਗੱਲ ਮਨੋਰੰਜਨ ਦੀ, ਮਿਸ ਪੂਜਾ ਦੇ ਗੀਤਾਂ ਦਾ ਅੱਜ ਕੱਲ੍ਹ ਵਿਆਹ ਪਾਰਟੀਆਂ 'ਤੇ ਅਤੇ ਹੋਰ ਮੇਲਿਆਂ ਦੇ ਵਿੱਚ ਜਿੰਦ ਖੁੱਲ੍ਹ ਕੇ ਮੌਜ ਮਸਤੀ ਕਰਦੇ ਨਜ਼ਰ ਆਉਂਦੇ ਆ। ਮਿਸ ਪੂਜਾ ਦੇ ਗੀਤ ਸਾਡੇ ਪੰਜਾਬ ਦੇ ਖੁੱਲ੍ਹਦਲੇ ਸੁਭਾਅ ਵਰਗੇ ਖੁੱਲ੍ਹੇ, ਵਿਵਾਕ ਅਤੇ ਬੋਲਡ ਵੀ ਨਜ਼ਰ ਆਉਂਦੇ ਆ। ਹਿੰਦੀ ਫਿਲਮਾਂ ਦੇ ਵਿੱਚ ਵੀ ਕੁਛ ਗੀਤ ਜਿਹੜੇ ਉਹਨਾਂ 'ਤੇ ਨਜ਼ਰ ਆਉਂਦੇ ਆ। ਵੈਸੇ ਤਾਂ ਮੈਂ ਇੱਦਾਂ ਦੇ ਦਾਰੂ ਵਰਗੇ ਗਾਣੇ ਬਹੁਤ ਘੱਟ ਜਿਹੜੇ ਉਹ ਇੱਥੇ ਸੁਣਾਉਣਾ ਅਤੇ ਸੁਣਨਾ ਵੀ ਪਸੰਦ ਕਰਦਾ, ਪਰ ਇਹ ਗੀਤ ਕਿਉਂਕਿ ਪੰਜਾਬ ਦੇ ਹੁਣ ਉਸ ਕਲਚਰ ਦੀ ਗੱਲ ਹੋ ਰਹੀ ਹੈ, ਉਸ ਸਮਾਜ ਦੀ ਗੱਲ ਹੋ ਰਹੀ ਹੈ ਜਿੱਥੇ ਇਹ ਸਾਰਾ ਕੁਝ ਬੜਾ ਖੁੱਲ੍ਹ ਕੇ ਵਿਚਰਦਾ, ਅਤੇ ਦਾਰੂ ਗੀਤ ਜੇ ਨਾ ਹੋਵੇ ਮੈਨੂੰ ਲੱਗਦਾ ਕਿ ਅੱਜ ਦਾ ਸ਼ਾਇਦ ਮੇਰਾ ਇਹ ਪ੍ਰੋਗਰਾਮ ਅਧੂਰਾ ਅਧੂਰਾ ਰਹਿ ਜਾਣਾ ਸੀਗਾ। ਮਨਜੀਤ ਰੂਪਾਵਾਲੀਆ ਨਾਲ ਮਿਸ ਪੂਜਾ ਦਾ ਗੀਤ ਦਾਰੂ।

0: on your local station, 88.6 Plenty Valley FM, The World at Night.
1: ਕਪੜਾ ਨਹੀਂ ਆ ਇਹ ਕਹਾਣੀ ਆ ਕਈ ਸਦੀਆਂ ਦੀ ਜ਼ੁਲਮ ਅੱਗੇ ਨਾ ਝੁਕਣਾ ਤੇ ਆਪਣਾ ਆਪ ਵਾਰ ਦੇਣਾ ਹੈ ਦਸਤਾਰ ਜੋ ਵੀ ਹੱਥ ਵਿੱਚ ਦਸਤਾਰ ਨੂੰ ਪਿਆ ਉਹਨੂੰ ਲਾ ਦੇਣਾ ਹੈ ਦਸਤਾਰ
2: ਮੇਰਾ ਕਜ਼ਨ ਆਇਆ ਪੰਜਾਬ ਤੋਂ
1: ਪੰਜਾਬ ਦੇ ਵਿੱਚ ਵੀ ਸਮਾਂ ਤੇ ਹਾਲਾਤ ਸਾਡੇ ਖਿਲਾਫ ਨੇ ਇੱਥੇ ਵੀ
3: ਹਾਲਾਤ ਸੁਖਾਲੇ ਹੋਏ ਤਾਂ ਵਾਪਸ ਵੀ ਜਾਇਆ ਜਾ ਸਕਦਾ
4: ਕਹਿੰਦੇ ਨੇ ਜੰਮਣ ਵਾਲੀ ਤੇ ਮਰਨ ਵਾਲੀ ਥਾਂ ਜੇ ਇੱਕ ਹੋਵੇ ਤਾਂ ਰੂਹ ਤੇ ਕੋਈ ਕਰਜ਼ਦਾਰੀ ਨਹੀਂ ਰਹਿੰਦੀ ਹੁਣ ਤਾਂ ਪਤਾ ਨਹੀਂ ਕਿੱਥੇ ਮਰਨਾ
5: ਅਫੀਸ਼ੀਅਲ ਜੌਬਸ ਇੱਥੇ ਵਾਈਟ ਸਕਿਨ ਲਈ ਆ ਸਾਡੇ ਲਈ ਤਾਂ ਛੋਟੇ ਮੋਟੇ ਬਿਜ਼ਨਸ ਆ ਜਾਂ ਫਿਰ ਲੇਬਰ ਆ
6: ਪਰ ਇਹਦੇ ਖਿਲਾਫ ਫਿਰ ਖੜਨਾ ਚਾਹੀਦਾ ਨਾ
5: ਜੇ ਪਤਾ ਹੋਵੇ ਹਾਰ ਹੋ ਗਈਆਂ ਤਾਂ ਉੱਥੇ ਲੜਨ ਦਾ ਕੋਈ ਫਾਇਦਾ ਨਹੀਂ ਹੁੰਦਾ
6: ਬ੍ਰਦਰ ਜਿਹੜੀਆਂ ਕੌਮਾਂ ਆਪਣੀ ਹੋਂਦ ਲਈ ਲੜਨੋਂ ਹਟ ਜਾਂਦੀਆਂ ਨੇ ਨਾ ਉਹ ਕੌਮਾਂ ਦਾ ਵਜੂਦ ਖਤਮ ਹੋ ਜਾਂਦਾ
7: They have slavery in their blood. We have kingship in ours.
8: Create humiliation. Create terror.
9: Has the body been identified?
10: It's just Indian blood. No need to worry.
11: ਇਨਾਂ ਨੂੰ ਸਾਡੀ ਜਾਨ ਦੀ ਕੁੱਤੇ ਜਿੰਨੀ ਕਦਰ ਨਹੀਂ ਦਿਲ ਚੋਂ ਡਰ ਕੱਢਣਾ ਪੈਣਾ ਤੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਪੈਣੀਆਂ
12: ਅਸੀਂ ਹਥਿਆਰ ਸਾਡੀ ਹੋਂਦ ਲਈ ਤੇ ਜ਼ਾਲਮ ਦੇ ਵਿਰੋਧ ਚ ਚੱਕੇ ਆ ਸ਼ੇਰੇ ਪੰਜਾਬ
13: ਤੈਨੂੰ ਰਿਸ਼ਤਿਆਂ ਦਾ ਮੋਹ ਹੁੰਦਾ ਨਾ ਤਾਂ ਤੇਰੇ ਹੱਥ ਚ ਬੰਦੂਕ ਕਿਤਾਬਾਂ ਹੁੰਦੀਆਂ ਵੱਡਾ ਤਾਂ ਪੁੱਠੇ ਰਾਹ ਤੁਰਿਆ ਸੀ ਹੁਣ ਤੂੰ ਵੀ ਉਸ ਰਾਹ ਤੇ ਤੁਰ ਪੈ
14: ਜਿਸ ਰਾਹ ਤੇ ਚੱਲ ਰਿਹਾ ਨਾ ਉਸ ਰਾਹ ਤੇ ਚੱਲਣ ਵਾਲੇ ਬੰਦਿਆਂ ਦੇ ਸਾਹ ਬਹੁਤ ਘੱਟ ਹੁੰਦੇ ਨੇ
15: ਡੈਡ ਸਾਹ ਚਾਹੇ ਘੱਟ ਵੀ ਹੋਣ ਪਰ ਹੋਣੇ ਮਨਮਰਜ਼ੀ ਦੇ ਚਾਹੀਦੇ ਨੇ
13: ਸਾਹਮਣੇ ਬੰਦੇ ਹੋਣ ਨਾ ਤਾਂ ਬਹਿ ਕੇ ਮਸਲੇ ਹੱਲ ਹੋ ਜਾਂਦੇ ਨੇ ਜੇ ਹੋਣੀ ਡੰਗਰ ਫਿਰ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਤੈਨੂੰ ਮੇਰੀ ਸਹੁੰ ਹੈ ਇਹਨਾਂ ਨੂੰ ਛੱਡੀ ਨਾ

0: ਸਿੰਘ ਦਾ ਪੁੱਤਾ ਦਸਤਾਰ ਸਜਾਊਗਾ ਵੀ ਤੇ ਦਸਤਾਰ ਲਈ ਲੜੂਗਾ ਵੀ
1: ਤੁਸੀਂ ਸੁਣ ਰਹੇ ਸੀ ਆਉਣ ਵਾਲੀ ਫਿਲਮ ਦਸਤਾਰ ਦਾ ਟ੍ਰੇਲਰ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਇਸ ਦਾ ਪ੍ਰੀਮੀਅਮ ਇੱਥੇ ਹੋਇਆ ਮੈਨੂੰ ਇਹ ਕਹਿਣ ਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਤਰਸੇਮ ਜੱਸਰ ਹੋਰੀ ਮੈਲਬਨ ਆਏ ਸੀ ਮੈਲਬਨ ਆ ਕੇ ਉਹਨਾਂ ਨੇ ਵਰਲਡ ਪ੍ਰੀਮੀਅਰ ਜਿਹੜਾ ਇਸ ਫਿਲਮ ਦਾ ਪੂਰੀ ਦੁਨੀਆ ਦੇ ਵਿੱਚ ਜੇ ਸਭ ਤੋਂ ਪਹਿਲਾਂ ਪ੍ਰੀਮੀਅਰ ਹੋਇਆ ਅਤੇ ਉਹ ਮੈਲਬਨ ਦੇ ਵਿੱਚ ਹੋਇਆ ਉਹਨਾਂ ਨੂੰ ਲੱਗਾ ਕਿ ਮੈਲਬਨ ਦੇ ਵਿੱਚ ਹਮੇਸ਼ਾ ਹੀ ਮੈਨੂੰ ਬਹੁਤ ਵੱਡਾ ਸਪੋਰਟ ਮਿਲਿਆ ਬਹੁਤ ਵੱਡੀ ਜਿਹੜੀ ਮੇਰੀ ਹੰਗਾਰਾ ਮੈਨੂੰ ਮਿਲਦਾ ਆ ਅਤੇ ਮੈਂ ਇੱਕ ਚੰਗਾ ਕੰਮ ਕਰਨ ਲਈ ਤੁਰਿਆ ਹਾਂ ਚੰਗਾ ਉੱਦਮ ਲੈ ਕੇ ਤੁਰਿਆ ਹਾਂ ਅਤੇ ਉਸ ਉੱਦਮ ਦੇ ਵਿੱਚ ਜੇ ਮੈਨੂੰ ਕੋਈ ਵਧੀਆ ਰਿਸਪੋਂਸ ਮਿਲੂਗਾ ਅਤੇ ਉਹ ਮੈਲਬਨ ਤੋਂ ਮਿਲੂਗਾ ਅਤੇ ਇਸ ਆਸ ਦੇ ਨਾਲ ਉਹ ਇੱਥੇ ਪਹੁੰਚੇ ਅਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਮੈਲਬਨ ਦੇ ਬਹੁਤ ਸਾਰੇ ਕਲਾਕਾਰ ਲੋਕਾਂ ਨੇ ਉਹਨਾਂ ਦੀ ਫਿਲਮ ਵੇਖੀ ਫਿਲਮ ਬਾਰੇ ਆਪਣੇ ਵਿਚਾਰ ਦਿੱਤੇ ਅਸੀਂ ਕੁਛ ਵਿਚਾਰ ਮੈਂ ਜਿਹੜੇ ਰਿਕਾਰਡ ਕਰਕੇ ਲੈ ਕੇ ਆਇਆ ਕਿ ਤੁਹਾਡੇ ਨਾਲ ਸਾਂਝੇ ਕਰਾਂ ਅਤੇ ਤੁਸੀਂ ਫਿਲਮ ਦਾ ਟ੍ਰੇਲਰ ਸੁਣਿਆ ਫਿਲਮ ਦੇ ਵਿੱਚ ਡਾਇਲਗ ਕਹਾਣੀ ਉਸ ਦਾ ਜ਼ਿਕਰ ਸੁਣਿਆ ਫਿਲਮ ਦੀ ਫਿਲਮ ਜਜ਼ਬਾਤੀ ਹੈ ਫਿਲਮ ਪ੍ਰਦੇਸ਼ਾਂ ਦੇ ਵਿੱਚ ਹੈ ਇੰਗਲੈਂਡ ਵਿੱਚ ਬਣੀ ਹੈ ਔਰ ਪੰਜਾਬ ਬਦਲ ਰਹੇ ਪੰਜਾਬੀ ਸਿਨੇਮੇ ਦੀ ਇੱਕ ਬਹੁਤ ਵੱਡੀ ਮਿਸਾਲ ਆ ਕਿ ਪੰਜਾਬੀ ਸਿਨੇਮਾ ਹੁਣ ਬਾਲੀਵੁੱਡ ਦੇ ਵਿੱਚ ਸੀਮਤ ਨਹੀਂ ਰਿਹਾ ਗਲੋਬਲ ਹੋ ਗਿਆ ਆ ਅਤੇ ਉਸ 'ਤੇ ਪ੍ਰੀਮੀਅਮ ਵੀ ਉਸ 'ਤੇ ਦਰਸ਼ਕ ਵੀ ਹੁਣ ਉਸਦੀ ਦਿੱਖ ਉਹ ਆਊਟਲੁੱਕ ਜਿਹੜੀ ਉਹ ਗਲੋਬਲ ਆ ਅਤੇ ਗੱਲਬਾਤ ਸੁਣਦੇ ਹਾਂ ਫਿਰ ਉਹਨਾਂ ਗੱਲਬਾਤ ਦੇ ਵਿੱਚ ਫਿਰ ਅਸੀਂ ਤੁਹਾਡੇ ਨਾਲ ਅੱਗੇ ਸਾਂਝ ਪਾਉਂਦੇ ਹਾਂ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬੜਾ ਨੇੜੇ ਤੋਂ ਇਸ ਪ੍ਰੋਜੈਕਟ ਨਾਲ ਜੁੜੇ ਜੇ ਤਰਸੀਮ ਜੱਸਰ ਹੁਣਾਂ ਨੂੰ ਇੱਥੇ ਬੁਲਾਉਣ ਦੇ ਵਿੱਚ ਵੀ ਤੁਸੀਂ ਉਸ ਟੀਮ 'ਚ ਸ਼ਾਮਿਲ ਜੇ ਫਿਲਮ ਤੁਸੀਂ ਦੇਖੀ ਪਹਿਲੀ ਵਾਰੀ ਆਪਾਂ ਸਾਰਿਆਂ ਨੇ ਦੇਖੀ ਕੈਸੀ ਲੱਗੀ ਫਿਲਮ
3: ਦੇਖੋ ਜੀ ਮੈਂ ਫਿਲਮ ਦੇਖ ਰਿਹਾ ਸੀ ਨਾ ਅੱਜ ਸਵੇਰ ਜਦੋਂ ਕਮਰੇ 'ਚ ਤਿਆਰ ਹੋ ਰਹੇ ਸੀ ਅਤੇ ਮੈਂ ਬੜਾ ਦੁਚਿੱਤੀ ਵਿੱਚ ਸੀ ਮੇਰੇ ਅਟੈਚੀ ਕੇਸ ਦੇ ਵਿੱਚ ਪੱਗਾਂ ਦੋ ਰੱਖੀਆਂ ਹੋਈਆਂ ਸੀ ਮੇਰੀ ਬੇਟੀ ਨੇ ਭੇਜੀਆਂ ਸੀ ਮੈਂ ਪਰ ਬੰਨੀ ਨਹੀਂ ਜਾਣ ਕੇ ਨਹੀਂ ਬੰਨੀ ਵੀ ਮੈਂ ਪਹਿਲਾਂ ਵੇਖਣਾ ਚਾਹੁੰਦਾ ਵੀ ਮੈਂ ਦਸਤਾਰ ਲਾਈ ਕਿਉਂ ਸਿਰ ਤੋਂ ਵੀ ਮੈਂ ਜ਼ਿੰਦਗੀ ਮੇਰੇ ਸਾਰੇ ਪਰਿਵਾਰ ਪੱਗ ਬੰਨਦਾ ਜੀ ਮੇਰੇ ਪੇਰੈਂਟਸ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਜੀ ਛਕਿਆ ਹੋਇਆ ਅੰਮ੍ਰਿਤ ਲੇਕਿਨ ਮੈਂ ਪੱਗ ਲਾਤੀ ਕਿਸੇ ਤਰੀਕੇ ਨਾਲ ਪਰ ਅੱਜ ਮੈਨੂੰ ਇਹ ਵੇਖ ਕੇ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਮੈਂ ਸਿਰੇ ਬੰਨਣੀ ਸ਼ੁਰੂ ਕਰ ਦੂੰਗਾ ਪਰ ਮੈਨੂੰ ਅਹਿਸਾਸ ਹੋਇਆ ਇਸ ਗੱਲ ਦਾ ਵੀ ਜੇ ਲੱਥੀ ਤੇ ਕਿਉਂ ਲੱਥੀ ਜੇ ਮੈਂ ਸਿਰ ਤੇ ਪੱਗ ਬੰਨਣੀ ਹੈ ਤੇ ਕਿਉਂ ਬੰਨਣੀ ਹੈ ਉਹ ਸਾਰੇ ਜਿਹੜੇ ਜਿਨ੍ਹਾਂ ਨੇ ਪੱਗ ਉਤਾਰੀ ਹੈ ਸਿਰ ਤੋਂ ਉਹਨਾਂ ਨੂੰ ਤਾਂ ਇਹ 100% ਮੂਵੀ ਦੇਖਣੀ ਚਾਹੀਦੀ ਹੈ ਤੇ ਜਿਹੜੇ ਸਿਰ ਤੇ ਦਸਤਾਰ ਸਜਾਉਂਦੇ ਨੇ ਉਹਨਾਂ ਨੂੰ ਇਸ ਕਰਕੇ ਵੇਖਣੀ ਚਾਹੀਦੀ ਦੀ ਇੰਪੋਰਟੈਂਸ ਕੀ ਹੈ ਇਹ ਸਾਡੇ ਸਿਰ ਤੇ ਹੈ ਕਿਉਂ ਇਹ ਕੱਪੜਾ ਨਹੀਂ ਹੈ ਇਕੱਲਾ ਉਹਦੇ ਪਿੱਛੇ ਸਾਡੀ ਅਣਖ ਹੈ ਸਾਡਾ ਮਤਲਬ ਕੁਰਬਾਨੀਆਂ ਨੇ ਗੁਰੂਆਂ ਵੱਲੋਂ ਦਿੱਤੀ ਹੋਈ ਜਿਹੜੀ ਇਹ ਦਾਤ ਹੈ ਸਾਡੀ ਉਹਨੂੰ ਸੰਭਾਲਣਾ ਕਿਉਂ ਹੈ ਅਤੇ ਕਿਵੇਂ ਆ ਉਹ ਸਾਰੀ ਚੀਜ਼ ਇਸ ਫਿਲਮ ਤੋਂ ਮਿਲਦੀ ਹੈ ਅਤੇ ਮੈਂ ਸਟਰੋਂਗਲੀ ਰਿਕਮੈਂਡ ਕਰਦਾ ਅਤੇ ਨਾਲ ਦੀ ਨਾਲ ਸਾਰੀ ਜਿਹੜੀ ਇਹ ਟੀਮ ਹੈ ਵਾਈਟ ਹਿਲ ਸਟੂਡੀਓ ਦੀ ਵਿਹਲੀ ਜਨਤਾ ਇਸ ਤੋਂ ਇਲਾਵਾ ਐਡੀਲੇਡ ਹਿਲ ਸਟੂਡੀਓ ਜਿਨ੍ਹਾਂ ਨੇ ਇੱਥੇ ਪ੍ਰਮੋਸ਼ਨ ਦਾ ਇਸ ਬੱਬ ਬਖਸ਼ਿਆ ਅਤੇ ਇਹ ਸਾਰੇ ਦੇ ਸਾਰੇ ਵਧਾਈ ਦੇ ਪਾਤਰ ਨੇ ਕਿ ਅਜਿਹੀ ਅੱਛੀ ਮੂਵੀ ਪੰਜਾਬੀ ਸਿਨੇਮੇ ਦੀ ਝੋਲੀ ਪਈ ਹੈ ਅਤੇ ਪੰਜਾਬੀ ਸਿਨੇਮਾ ਤੁਸੀਂ ਦੇਖ ਹੀ ਰਹੇ ਹੋ ਕਿ ਹੁਣ ਨਵੇਂ ਨਵੇਂ ਤਜਰਬੇ ਕਰ ਰਿਹਾ ਅਤੇ ਨਵੇਂ ਤਜਰਬਿਆਂ ਦੇ ਨਾਲ ਨਾਲ ਉਹ ਟੈਕਨੀਕਲ ਪੱਖੋਂ ਨਾ ਜਿਹੜਾ ਬਹੁਤ ਸਟਰੋਂਗ ਹੁੰਦਾ ਜਾ ਰਿਹਾ ਖੁਸ਼ੀ ਦੀ ਗੱਲ ਹੈ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿਉਂਕਿ ਸਾਡੀ ਗਿਣਤੀ ਬਹੁਤ ਘੱਟ ਆ ਪੰਜਾਬੀ ਸਮਝਣ ਵਾਲਿਆਂ ਦੀ ਬੋਲਣ ਵਾਲਿਆਂ ਦੀ ਉਹਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਭਈ ਇਹੋ ਜਿਹੀਆਂ ਫਿਲਮਾਂ ਨੂੰ ਜ਼ਰੂਰ ਦੇਖੋ ਤਾਂ ਜੋ ਸਿਨੇਮਾ ਪ੍ਰਫੁੱਲਿਤ ਹੋ ਸਕੇ ਨਹੀਂ ਤਾਂ ਹਾਸੇ ਠੱਠੇ ਵਾਲੀਆਂ ਮੂਵੀਆਂ 'ਚ ਰਹਿ ਜਾਣਗੀਆਂ ਜਿਹੜੀਆਂ ਦੋ ਚਾਰ ਕਮਰਿਆਂ 'ਚ ਬਣ ਜਾਂਦੀਆਂ ਜੇ ਵਾਕਈ ਅਸੀਂ ਸਿਨੇਮੇ ਨੂੰ ਇੱਕ ਵਧੀਆ ਮਿਆਰੀ ਤੌਰ 'ਤੇ ਪੰਜਾਬੀ ਸਿਨੇਮੇ ਨੂੰ ਦੇਖਣਾ ਚਾਹੁੰਦੇ ਹਾਂ ਤਾਂ ਮੂਵੀ ਨੂੰ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ ਜ਼ਰੂਰ ਜਾ ਕੇ ਵੇਖਣਾ ਚਾਹੀਦਾ ਜੀ ਸ਼ੁਕਰੀਆ
2: ਬਹੁਤ ਸ਼ੁਕਰੀਆ ਵਾਕਈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਤਾਂ ਅਸੀਂ ਦਸਤਾਰ ਸਜਾ ਲੈਂਦੇ ਹਾਂ ਸਦੀਆਂ ਤੋਂ ਆਪਾਂ ਸਜਾਉਂਦੇ ਆਏ ਹਾਂ ਪਰ ਬਾਹਰ ਦੇ ਮੁਲਕ ਦੇ ਵਿੱਚ ਆ ਕੇ ਆਪਣੀ ਪੱਗ ਦੀ ਅਣਖ ਨੂੰ ਬਰਕਰਾਰ ਰੱਖਣਾ ਬੜੇ ਮਾਇਨੇ ਰੱਖਦਾ ਅਤੇ ਉਹਨੂੰ ਉਹਦੇ ਵਾਸਤੇ ਸਾਨੂੰ ਬਹੁਤ ਘਾਲਣਾ ਵੀ ਘਾਲਣੀ ਪੈਂਦੀ ਹੈ ਜੋ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਸੋ ਬਹੁਤ ਖੂਬਸੂਰਤ ਫਿਲਮ ਹੈ ਜਿਸ ਤਰ੍ਹਾਂ ਇਹਨਾਂ ਕਿਹਾ ਵਾਈਟ ਹਿੱਲ ਪ੍ਰੋਡਕਸ਼ਨ ਅਤੇ ਵਿਹਲੀ ਜਨਤਾ ਜਿਹੜੀ ਪ੍ਰੋਡਕਸ਼ਨ ਹੈ ਉਹਨਾਂ ਨੂੰ ਬਹੁਤ ਵਧਾਈਆਂ ਨੇ ਕਿ ਇੰਨੇ ਖੂਬਸੂਰਤ ਜਿਹੜੇ ਟੋਪਿਕ ਦੇ ਉੱਤੇ ਇੰਨੇ ਖੂਬਸੂਰਤ ਵਿਸ਼ੇ 'ਤੇ ਫਿਲਮ ਲੈ ਕੇ ਆਏ ਨੇ
1: ਤੁਸੀਂ ਗੱਲਬਾਤ ਸੁਣੀ ਗੱਲਬਾਤ ਪੇਸ਼ ਕਰ ਰਹੇ ਸਨ ਰਮਾ ਸੇਖੋਂ ਅਤੇ ਰਮਾ ਸੇਖੋਂ ਨੇ ਜਿਹੜੇ ਫਿਲਮ ਦੇ ਪ੍ਰਮੋਸ਼ਨ ਔਰ ਡਿਸਟ੍ਰੀਬਿਊਟਰ ਕੰਪਨੀ ਦੇ ਨਾਲ ਮਹਿੰਗਾ ਸੰਗਤ ਹੋਣੀ ਐਡੀਲੇਡ ਤੋਂ ਆਏ ਸਨ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਇੱਥੇ ਸਾਰੇ ਦਰਸ਼ਕਾਂ ਦਾ ਔਫਕੋਰਸ ਜਿਹੜੀ ਪੱਗ ਨੂੰ ਲੈ ਕੇ ਦਸਤਾਰ ਨੂੰ ਲੈ ਕੇ ਬੜੇ ਅਸੀਂ ਜਜ਼ਬਾਤੀ ਹੁੰਦੇ ਹਾਂ ਅਤੇ ਉਸ ਦਿਨ ਖਾਸ ਹਾਲ ਦੇ ਵਿੱਚ ਜਕਾਰਿਆਂ ਦੇ ਐਲਾਨ ਦੇ ਵਿੱਚ ਫਿਲਮ ਸ਼ੁਰੂ ਹੋਈ ਅਤੇ ਜਕਾਰਿਆਂ ਦੇ ਨਾਲ ਹੀ ਫਿਲਮ ਖਤਮ ਹੁੰਦੀ ਹੈ ਅਤੇ ਫਿਲਮ ਦਸਤਾਰ ਆਸ ਕੀਤੀ ਜਾ ਰਹੀ ਹੈ ਕਿ ਇਹ ਦਰਸ਼ਕਾਂ ਨੂੰ ਪਸੰਦ ਆਵੇਗੀ ਰਮਾ ਸੇਖੋਂ ਜੋ ਕਿ ਬਤੌਰ ਕਲਾਕਾਰ ਬਤੌਰ ਐਕਟਰ ਵੀ ਨੇ ਔਰ ਇਹਨਾਂ ਨੇ ਫਿਲਮ ਦੀ ਬਹੁਤ ਤਾਰੀਫ ਕੀਤੀ ਹੈ ਅਤੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਜਿਹੜੇ ਆ ਉਹ ਇੱਥੇ ਸੁਣੇ ਆ ਪੰਜਾਬੀ ਸਿਨੇਮਾ ਬਦਲ ਰਿਹਾ ਹੈ ਮੈਂ ਅਕਸਰ ਇਹ ਗੱਲ ਉਸ ਦਸਤਾਰ ਫਿਲਮ ਦੇ ਵਿੱਚ ਵੀ ਕਹੀ ਹੈ ਪੰਜਾਬੀ ਫਿਲਮੇ ਫਿਲਮਾਂ ਦੀ ਦਿੱਖ ਜਿਹੜਾ ਪੰਜਾਬੀ ਦਰਸ਼ਕ ਹੈ ਇਸ ਵੇਲੇ ਉਹ ਹਰ ਤਰ੍ਹਾਂ ਦਾ ਸਿਨੇਮਾ ਦੇਖ ਰਿਹਾ ਮਨੀ ਹਿਸਟ ਵਰਗੀ ਸੀਰੀਜ਼ ਨੂੰ ਅਸੀਂ ਦੇਖਦੇ ਹਾਂ ਜਿਹੜੀ ਸਪੈਨਿਸ਼ ਬੋਲੀ ਦੇ ਵਿੱਚ ਬਣਦੀ ਹੈ ਉਸ ਨੂੰ ਪਸੰਦ ਕੀਤਾ ਜਾਂਦਾ ਵਰਲਡ ਦਾ ਸਭ ਸਿਨੇਮਾ ਅਸੀਂ ਹੁਣ ਵੱਖ ਵੱਖ ਓ ਟੀ ਟੀ ਪਲੇਟਫਾਰਮ 'ਤੇ ਦੇਖਦੇ ਹਾਂ ਨੈੱਟਫਲਿਕਸ 'ਤੇ ਦੂਜੇ ਪਲੇਟਫਾਰਮ 'ਤੇ ਸਾਨੂੰ ਬਹੁਤ ਸਾਰੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਫਿਲਮਾਂ ਲੱਗਣੀਆਂ ਹੁਣ ਜ਼ਰੂਰੀ ਨਹੀਂ ਸਿਨੇਮਾ ਘਰਾਂ ਵਿੱਚ ਹੋਵੇ ਸਾਡਾ ਜਿਹੜਾ ਟੇਸਟ ਹੈ ਸਾਡਾ ਜਿਹੜਾ ਮਾਇੰਡ ਦੀ ਬਰੀਕੀਆਂ ਨੇ ਉਹਨੂੰ ਸਮਝਣ ਲੱਗ ਪਿਆ ਅਤੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਫਿਲਮ ਬਣਾਉਣ ਵਾਲੇ ਵੀ ਇਹਨਾਂ ਗੱਲਾਂ ਵੱਲ ਧਿਆਨ ਦੇਣਗੇ ਹੁਣ ਜਿਵੇਂ ਕਿ ਫਿਲਮ ਦੇ ਵਿੱਚ ਬੋਲ ਰਹੇ ਮਹਿੰਗਾ ਸੰਗਰ ਹੋਰੀ ਵੀ ਇਹ ਗੱਲ ਕਰਕੇ ਗਏ ਕਿ ਅਸੀਂ ਸਿਰਫ ਛੋਟੀ ਜਿਹੀ ਗੱਲਾਂ ਬਾਤਾਂ ਮਾਰ ਕੇ ਫਿਲਮ ਨਹੀਂ ਬਣਾਉਣਾ ਚਾਹੁੰਦੇ ਫਿਲਮ ਇੱਕ ਕਲਾਈਮੈਕਸ ਸਿਨੇਮਾ ਇੱਕ ਆਪਣਾ ਅੰਦਾਜ਼ ਹੁੰਦਾ ਹੈ ਸਿਨੇਮਾ ਕਲਾ ਦਾ ਪ੍ਰਤੱਖ ਰੂਪ ਹੈ ਜਿਹਦੇ ਵਿੱਚ ਆਵਾਜ਼ ਦ੍ਰਿਸ਼ ਸਭ ਕੁਝ ਮਿਲ ਕੇ ਚੱਲਦਾ ਹੈ ਅਤੇ ਸਿਨੇਮਾ ਸਾਡੀ ਸੋਚ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਸਿਨੇਮਾ ਜੇ ਇਹਦੇ ਵਿੱਚ ਅਜੋਕੇ ਯੁੱਗ ਦੀ ਗੱਲ ਨਹੀਂ ਹੋਵੇਗੀ ਫਿਲਮਾਂ ਜੇ ਸਾਡੇ ਆਲੇ ਦੁਆਲੇ ਜੋ ਹੋ ਰਿਹਾ ਉਹਦਾ ਜ਼ਿਕਰ ਵਧਾ ਚੜ੍ਹਾ ਕੇ ਨਹੀਂ ਕਰਨਗੇ ਤਾਂ ਸਾਡੇ ਅੰਦਰਲੀ ਕਲਾ ਰੂਪੀ ਉਸ ਦਾਨਵ ਨੂੰ ਉਸਦਾ ਅਸਰ ਸਾਡੇ 'ਤੇ ਕਿਵੇਂ ਹੋਵੇਗਾ ਜੀ ਹਾਂ ਸਿਨੇਮਾ ਬਹੁਤ ਜ਼ਰੂਰੀ ਹੈ ਅਤੇ ਇਸ ਦੀ ਤਾਕੀਦ ਇਸ ਦੀ ਐਡਵੋਕੇਸੀ ਅਸੀਂ ਬੜੇ ਖੁੱਲ੍ਹਦਲੇ ਨਾਲ ਕਰਦੇ ਹਾਂ ਮੇਰਾ ਤੀਜਾ ਅਤੇ ਆਖਰੀ ਸੈਗਮੈਂਟ ਹੈ ਇਹਦੇ ਵਿੱਚ ਮੈਂ ਆਮ ਤੌਰ 'ਤੇ ਬਲੈਂਡਡ ਮਿਊਜ਼ਿਕ ਮਿਕਸ ਜਿਹੜਾ ਹੋ ਚੁੱਕਿਆ ਦੂਜੇ ਗੀਤਾਂ ਨਾਲ ਹੋ ਚੁੱਕਿਆ ਉਹਦਾ ਸੁਣਾਉਂਦੇ ਹਾਂ ਰਫ ਸਪੇਰਾ ਦਾ ਜਾਂਦੇ ਜਾਂਦੇ ਗੀਤ 2 ਮਿੰਟ ਦੇ ਵਿੱਚ ਅਤੇ ਤੁਹਾਡਾ ਇਹ ਸਾਰਿਆਂ ਦਾ ਇਹ ਪ੍ਰੋਗਰਾਮ ਸੁਣਨ ਲਈ ਜੋ ਬਾਅਦ ਵਿੱਚ ਸੁਣਨਗੇ ਉਹਨਾਂ ਦਾ ਇਹ ਪ੍ਰੋਗਰਾਮ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ